अपना दासरा आपे मोल लियो, अपना दासरा आपे मोल लियो।

मनलीना हर की

0: ਭਾਗੀ ਅਨਹਦ ਵਜਿਆ, ਵਡ ਭਾਗੀ ਅਨਹਦ ਵਜਿਆ,
1: ਪੰਚੇ ਸ਼ਬਦ ਵਜੇ ਮਤ ਗੁਰਮਤ।

गोविंद गजिया।

সব দেখ গুর শব্দ অনহদ বজেয়া।

शीतला तावे, हर वाहन ओठार उड़ावे। शिव शिव करते

ਨਰ ਸੇ ਨਾਰ ਹੋਏ ਉਤਰੈ ਤੂੰ ਕਹੀਅਤ ਦੀ ਆਦ ਭਵਾਨੀ ਮੁਕਤ ਕੀ ਪਰੀਆ ਖਾਂ ਛਬਾਨੀ ਗੁਰਮਤ ਰਾਮ ਨਾਮ ਗਹੋ ਮੀਤਾ ਪ੍ਰਣਵੈ ਨਾਮਾ ਇਹੋ ਕਹਿ ਹਾਂ ਤਾਂ

ਮਾਰ ਧਿਆਵੇ, ਬਲਦ ਚੜੇ ਡੋਰੂ ਟਮਕਾਵੇ, ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ, ਨਮਸਕਾਰ ਦਿਸੀ ਵੇਦ ਰਾਜ ਬ੍ਰਹਮਾ ਜੋਤੀਓ, ਜਮਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਏ ਹਮਾਰਾ, ਨਮਸਕਾਰ ਹੈ ਤਾਏ ਹਮਾਰਾ, ਨਮਸਕਾਰ।

ਗੁਰ ਸਤਿਗੁਰੂ, ਗੁਰ ਸਤਿਗੁਰੂ ਸਭ ਧਨ ਕਹੋ, ਸਭ ਧਨ ਕਹੋ ਗੁਰ ਸਤਿ।

ਮਨ ਲੀਨਾ ਨਿਤ ਬਾਜੇ ਅਨ

ਕੇ ਸੰਤੂਪ ਦੇ ਸੁਚ ਪਾਵਨ ਹੈ ਇਹ ਗੁਰੂ ਕੀ ਮੋਹਰ ਸੁਹਾਵਨ ਪਹਿਲੇ ਜਬ ਸ੍ਰਿਸ਼ਟ ਉਪਾਈ ਤਬ ਹੀ ਮਾਨੁਖ ਦੇਹ ਬਣਾਈ ਤਨ ਇਸਕੇ ਸਿਰ ਕੇਸ ਜੋ ਦੀਨੋ ਸੋ ਇਹ ਤਨ ਸ਼ਿੰਗਾਰ ਹੈ ਕੀਨੋ ਦਾੜਾ ਮੂਛ ਸਿਰ ਕੇਸ ਬਣ

ਅਸੀਸ ਮੁੰਡਾ ਮੈਂ ਕਹੋ ਤੇ ਜਸ ਕੈਸੇ ਹਰ ਪਾਵੇਂ ਕੇਸਨ ਨਰ ਧਾਰੇ ਹੈ ਜਬ ਹੀ ਪੂਰਨ ਰੂਪ ਹੋਏ ਹੈ ਤਬ ਹੀ ਕੇਸਨ ਨਰ ਧਾਰੇ ਹੈ ਜਬ ਹੀ।

ਜਿਨ ਸਿਰ ਭਾਰ ਕਬੀਰ ਹਾਡ ਜਰੇ ਜਿਉਂ ਡਾਕਰੀ ਕੇਸ ਜਰੇ ਜਿਉਂ ਕਾਸ ਇਹੋ ਜਗ ਜਰਤਾ ਦੇਖ ਕੇ ਪਿਓ ਕਬੀਰ ਉਦਾਸ ਕਬੀਰ ਗਰਬ ਨਾ ਕੀਜੀਏ ਚੰਮ ਭਲੇ ਲਪੇਟੇ ਹਾਂਡ ਹੈ ਵੈ ਬਰ ਉੱਪਰ ਛਤਰ ਤਰ ਤੇ ਪੁੰਨ ਧਰਨੀ ਗਾਡ ਕਬੀਰ ਗਰਬ ਨਾ ਕੀਜੀਏ ਉੱਚਾ ਦੇਖ ਵਾਸ ਆਜ ਕਾਲ ਭੂਏ ਲੇਟਣਾ ਉੱਪਰ ਜਾਮੇ ਕਾਸ ਕਬੀਰ ਗਰਬ ਨਾ ਕੀਜੀਏ ਰੰਕ ਨ ਹਸੀਏ ਕੋਏ ਅਜੂ ਸੁਨਾਓ ਸਮੁੰਦਰ ਮੈਂ ਕਿਆ ਜਾਨੋ ਕਿਆ ਹੋਏ ਕਬੀਰ ਗਰਬ ਨਾ ਕੀਜੀਏ ਦੇਹੀ ਦੇਖ ਸੁਰੰਗ ਆਜ ਕਾਲ ਤਜ ਜਾਓਗੇ ਜਿਉਂ ਕੰਚਰੀ ਪਿਅੰਗ ਕਬੀਰ ਲੂਟਣਾ ਹੈ ਤੋ ਲੂਟ ਲੈ ਰਾਮ ਨਾਮ ਹੈ ਲੂਟ ਫਿਰ ਪਾਛੇ ਪਛਤਾਓਗੇ ਪ੍ਰਾਣ ਜਾਹੇਂਗੇ ਛੂਟ ਕਬੀਰ ਐਸਾ ਕੋਈ ਨਾ ਜਨਮਿਓ।

ਹੋਏ ਸਾਂਝਾ ਕਰੇ ਕਬੀਰ ਸਿਉ ਹਰ ਸੰਗ ਬਣਜ ਕਰੇ ਕਬੀਰ ਹੋ ਚੇਤਾਵਨੀ ਮਤ ਸਹਿ ਸਾਰੈ ਜਾਏ ਪਾਛੇ ਭੋਗਨ ਜੋ ਭੋਗਵੈ ਤਿਨ ਕੋ ਗੁੜ ਲੈ ਖਾਏ ਕਬੀਰ ਮੈਂ ਜਾਣਿਓ ਪੜਬ ਪਲੋ ਪੜਬੇ ਉਸ ਪਲ ਜੋਗ ਭਗਤ ਨ ਛਾਡੋ ਰਾਮ ਕੇ ਪਾਵੈ ਨਿੰਦੋ ਲੋਗ ਕਬੀਰ ਲੋਗ ਕਹਿ ਨਿੰਦੇ ਬਪੜਾ ਜੇ ਮਨ ਨਾਹੀ ਗਿਆਨ ਰਾਮ ਕਬੀਰਾ ਰਬ ਰਹੇ ਅਵਰਤ ਜੇ ਸਭ ਕਾਮ ਕਬੀਰ ਪਰਦੇਸੀ ਕੇ ਘਾ ਕਰੇ ਚੌਂਦਿਸ ਲਾਗੀ ਆਗ ਖਿੰਤਾ ਜਲ ਕੋਈ ਲਾ ਪਹੇ ਧਾਗੇ ਆਂਚ ਨ ਲਾਗ ਕਬੀਰ ਖਿੰਤਾ ਜਲ ਕੋਈ ਲਾ ਪਹੇ ਖਾਪਰ ਫੂਟਮ ਬੂਟ ਜੋਗੀ ਬਪਰਾ ਖੇਲਿਓ ਆਸਨ ਰਹੀ ਵਿਭੂਤ ਕਬੀਰ ਥੋਰੇ ਜਲ ਮਾਛਲੀ ਚੀਵਰ ਮੇਲਿਓ ਜਾਲ ਏ ਟੋਕਨੇ ਨਾ ਛੁੱਟ ਸੇ ਫਿਰ ਕਰ ਸਮੁੰਦ ਸਮਾਲ ਕਬੀਰ ਸਮੁੰਦਰ ਨਾ ਛੋਡੀਏ ਜੋ ਅਤ ਖਾਰੋ ਹੋਏ ਪੋਖਰ ਪੋਖਰ ਢੂੰਡ ਤੇ ਭਲੋ ਨ ਕਹਿ ਕੋਏ।

ਕੀਰਤਨ ਹਰੇ ਚੂਨ ਚਿਹਨ ਨਾ ਰਹਾਏ ਰਾਮ ਸਨੇਹੀ ਤੋਂ ਮਿਲੇ ਦੋਨੋ ਵਰਨ ਗਵਾਏ ਕਬੀਰ ਹਰਦੀ ਕੀਰਤਨ ਹਰੇ ਚੂਨ ਚਿਹਨ ਨਾ ਰਹਾਏ ਬਲਿਹਾਰੀ ਏ ਪ੍ਰੀਤ ਕੋ ਜੈ ਜਾਤ ਵਰਨ ਕੁਲ ਜਾਏ ਕਬੀਰ ਮੁਕਤ ਦੁਆਰਾ ਸੰਕਰਾ ਰਾਈ ਦਸਵੇਂ ਪਹਾਏ ਮਨ ਤੋਂ ਮੈਗਲ ਹੋਏ ਰਿਓ ਨਿਕਸੋ ਕਿਉਂ ਕਹਿ ਜਾਏ ਕਬੀਰ ਐਸਾ ਸਤਿਗੁਰ ਜੇ ਮਿਲੇ ਤੁਟਾ ਕਰੇ ਪਸਾਓ ਮੁਕਤ ਦੁਆਰਾ।

ਨਾਮ ਕਬੀਰ ਰਸ ਕੋ ਗਾਂਡੋ ਚੂਸੀਏ, ਗੁਣ ਕੋ ਕਰੀਏ ਗੁਣ ਕੋ ਮਰੀਏ ਰੋਏ, ਅਵਗੁਣ ਹਾਰੇ ਮਾਨਸੇ ਭਲੋ ਨ ਕਹਿ ਕੋਏ। ਕਬੀਰ ਗਾਗਰ ਜਲ ਭਰੀ ਆਜ ਕਾਲ ਜਹਿ ਪੂਟ, ਗੁਰਜੋ ਨਚੇਤੇ ਆਪਣੋ ਮਾਧ ਮਾ।

ਕਾ ਬੁਰਾ ਹੈ ਉਹ ਨਹੀਂ ਸਹਿਆ ਜਾਏ। ਇੱਕ ਜੋ ਸਾਧੂ ਮੋਹੇ ਮਿਲਿਓ ਤਿੰਨ ਲੀਆ ਜਾਂ ਚਲ ਲਾਏ। ਕਬੀਰ ਵੈਦ ਕਹੇ ਹੂੰ ਹੀ ਭਲਾ ਦਾਰੂ ਮੇਰੇ ਬਸ ਇਹ ਤੋ ਬਸਤਕ ਪਾਲਕੀ ਜਬ ਪਾਵੇ ਲੇਖਸ। ਕਬੀਰ ਨੌਬਤ ਆਪਣੀ ਦਿਨ ਦਸ ਲਿਓ ਬਿਜਾਏ ਨਦੀ ਨਾਮ ਸੰਯੋਗ ਜਿਉ ਬਹਰ ਨ ਮਿਲਿਆ ਆਏ। ਕਬੀਰ ਸਾਰ ਤਸਮ ਹੁੰਦੇ ਮਸ ਕਰੋ ਕਲਮ ਕਰੋ ਬਨ ਰਾਏ ਬਸ ਦਾ ਕਾਗਦ ਜੋ ਕਰੋ ਹਰ ਜਸ ਲਿਖਣ।

ਕਬੀਰਾ ਐਸਾ ਕੋ ਨਹੀਂ ਮੰਦਰ ਦੇ ਜਰਾਏ ਪੰਚੋ ਲਰ ਕੇ ਮਾਰ ਕੇ ਰਹੇ ਰਾਮ ਦੇ ਉਲਾਏ ਕਬੀਰ ਐਸਾ ਕੋ ਨਹੀਂ ਇਹੋ ਤਨ ਦੇਵੇ ਪੂਕਾ ਅੰਧਾ ਲੋਕ ਨਾ ਜਾਣੇ ਰਿਹੋ ਕਬੀਰਾ ਕੂਕਾ ਕਬੀਰ ਸਤੀ ਪੁਕਾਰੇ ਚੇਚੜੀ ਸੁਨਹੋ ਬੀਰ ਸਮਸਾਨ ਲੋਕ ਸਬਾਇਆ ਚੱਲ ਗਿਆ ਹਮ ਤੁਮ ਕਾਮ ਨਿਦਾਨ ਕਬੀਰ ਮਨ ਪੰਕੀ ਪਿਓ ਉਡ ਉਡ ਦਹਿ ਦਿਸ ਜਾਏ ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਫਲ ਖਾਏ ਕਬੀਰ ਜਾਂ ਕੋ ਖੋਜਤੇ ਪਾਇਓ ਸੋਈ ਠੌਰ ਸੋਈ ਫਿਰ ਕਹਿ ਤੂੰ ਪਿਆ ਜਾ ਕੋ ਕਹਿਤਾ ਔਰ ਕਬੀਰ ਮਾਰੀ ਮਰੋ ਕਸੰਕੀ ਕੇਲੇ ਨਿਕਟ ਜੋ ਵੇਰ ਉਹ ਝੂਲੇ ਉਹ ਚੀਰੀਏ ਸਾਕਤ ਸੰਗ ਨਾ ਹੇਰਾ ਕਬੀਰ ਭਾਰ ਭਰਾਈ ਸਿਰ ਚਰੇ ਚੱਲਿਓ ਚਾਹੇ ਬਾਟਾ ਆਪਣੇ ਭਾਰੇ ਨਾ ਡਰੇ ਆਗੇ ਔਕਟ ਘਾਟ ਕਬੀਰ ਬਨਕੀ ਦਾਦੀ ਲਾਕਰੀ ਠਾਂਡੀ ਕਰੇ ਪੁਕਾਰ ਮਤ ਬਸ ਪਰੋ ਲਹਾਰ ਕੇ ਜਾਰੇ ਦੂਜੀ ਵਾਰ ਕਬੀਰ ਏਕ ਮਰੰਤੇ ਦੋਏ ਮੂਏ ਦੋਏ ਮਰੰਤ ਹੈ ਚਾਰ ਚਾਰ ਮਰੰਤ ਹੈ ਛੇ ਮੂਏ ਚਾਰ ਪੁਰਖ ਦੋਏ ਨਾਰ ਕਬੀਰ ਦੇਖ ਦੇਖ ਜਗ ਢੂੰਡਿਆ ਕਹੂੰ ਨ ਪਾਇਆ ਠੌਰ ਜਿਨ ਹਰ ਕਾ ਨਾਮ ਨ ਚੇਤਿਓ ਕਹਾਂ ਭਲਾਨੇ ਔਰ ਕਬੀਰ ਸੰਗਤ ਕਰੀਏ ਸਾਧਕੀ ਅੰਤ ਕਰੇ ਨਿਰਵਾਹੋ ਸਾਕਤ ਸੰਗ ਨ ਕੀਜੀਏ ਜਾਤੇ ਹੋਏ ਬਿਨਾਹੋ ਕਬੀਰ ਜਗ ਮਹਿ ਚੇਤਿਓ ਜਾਨ ਕੈ ਜਗ ਮਹਿ ਰਿਓ ਸਮਾਏ ਜਿਨ ਹਰ ਕਾ ਨਾਮ ਨ ਚੇਤਿਓ ਬਾਧੇ ਜਨਮੈ ਜਾ ਆਏ ਕਬੀਰ ਆਸਾ ਕਰੀਏ ਰਾਮ ਕੀ ਅਬਰੇ ਆਸ ਨਿਰਾਸ ਨਰਕ ਭਰੇ ਤੇ ਮਾਨਈ ਜੋ ਹਰ ਨਾਮ ਉਦਾਸ ਕਬੀਰ ਕਬੀਰ ਸਿੱਖ ਸਾਖਾਂ ਬਹੁਤੇ ਕੀਏ ਕੇਸੋ ਕੀਓ ਨ ਮੀਤ ਚਾਲੇ ਥੈ ਹਰ ਮਿਲਨ ਕੋ ਵਿਚੇ ਅਟਕੇ ਉਚੀਤ ਕਬੀਰ ਕਾਰਨ ਬਪਰਾ ਕਿਆ ਕਰੇ ਜੋ ਰਾਮ ਨਾ ਕਰੇ ਸਹਾਏ ਜੈ ਜੈ ਢਾਲੀ ਭਗਤ ਰੋ ਸੋਈ ਮੁਰਮੁਰ ਜਾਏ ਕਬੀਰ ਅਵਰੇ ਅਵਰੇ ਕੋ ਉਪਦੇਸ਼ ਤੇ ਮੁਖ ਪਰ ਹੈ ਰੀਤ ਰਸ ਬਿਰਾਨੀ ਰਾਖ ਤੇ ਖਾਇਆ ਘਰ ਕਾ ਖੇਤਾ ਕਬੀਰ ਸਾਧਕ ਸਾਧੂ ਕੀ ਸੰਗਤ ਰਹੋ ਜੋ ਕੀ ਭੂਸੀ ਖਾਓ ਹੁਣ ਹਾਰ ਸੋ ਹੋਏ ਹੈ ਸਾਕਤ ਸੰਗ ਨ ਜਾਓ ਕਬੀਰ ਸੰਗਤ ਸਾਧਕੀ ਦਿਨ ਦਿਨ ਦੂਣਾ ਹੀਤ ਸਾਕਤ ਕਾਰੀ ਕਾਂਬਰੀ ਧੋਏ ਹੋਏ ਨਾ ਸੇਤ ਕਬੀਰ ਮਨ ਮੁੰਡਿਆ ਨਹੀਂ ਕਿਸ ਮੰਡਾਏ ਕਾਏ ਜੋ ਕੁਛ ਕੀਆ ਸੋ ਮਨ ਕੀਆ ਮੁੰਡਾ ਮੁੰਡਾ ਜਾਏ ਕਬੀਰ ਰਾਮ ਨਾ ਚੋੜੀਏ ਤਨ ਤਨ ਜਾਏ ਤਾਂ ਜਾਓ ਚਰਨ ਕਮਲ ਚਿਤ ਬੇਦਿਆ ਰਾਮੇ ਨਾਮ ਸਮਾਓ ਕਬੀਰ ਜੋ ਹਮ ਜੰਤ ਵਜਾਵਤੇ ਟੂਟ ਗਈ ਸਭ ਤਾਰ ਜੰਤ ਵਿਚਾਰਾ ਕਿਆ ਕਰੇ ਚਲੇ ਵਜਾਵਨ ਹਾਰ ਕਬੀਰ ਮਾਏ ਮੁੰਡੋ ਤੈ ਗੁਰੂ ਕੀ ਜਾਂ ਤੇ ਭਰਮ ਨਾ ਜਾਏ ਆਪ ਡੁੱਬੇ ਚੌਂ ਬੇਦ ਮਹਿ ਚੇਲੇ ਦੀਏ ਬਹਾਏ ਕਬੀਰ ਜੇਤੇ ਪਾਪ ਕੀਏ ਰਾਖੇ ਤਲੇ ਦਰਾਏ ਪ੍ਰਗਟ ਪਏ ਨਿਦਾਨ ਸਭ ਜਾ ਪੁੱਛੇ ਧਰਮ ਰਾਏ ਕਬੀਰ ਹਰ ਕਾ ਸਿਮਰਨ ਛੱਡ ਕੇ ਪਾਲਿਓ ਬਹੁਤ ਕੁਟੰਬ।

ਭਾਰ ਸਹੇ ਮਨ ਚਾਰ। ਕਬੀਰ ਚਤੁਰਾਈ ਅਤ ਘਣੀ, ਹਰ ਜਪ ਹਿਰਦੇ ਮਾਹੇ, ਸੂਰੀ ਉੱਪਰ ਖੇਲਣਾ ਗਿਰੇ ਤਠਾ ਹਰ ਨਾਹੇ। ਕਬੀਰ ਸੋਈ ਮੁਖ ਧਨ ਹੈ, ਜਾ ਮੁਖ ਕਹੀਏ ਰਾਮ, ਦੇਹੀ ਕਿਸ ਕੀ ਵਾਪਰੇ, ਪਵਿੱਤਰ ਹੋਏ ਗੋਗਰਾਮ। ਕਬੀਰ ਸੋਈ ਕੁਲ ਭਲੇ, ਜਾ ਕੁਲ ਹਰ ਕੋ ਦਾਸ, ਜੇ ਕੁਲ ਦਾਸ ਨਾ ਉਪਜੇ, ਸੋ ਕੁਲ ਘਟਾ ਕਪਲਾਸ। ਕਬੀਰ ਹੈ ਗਏ ਬਹਨ ਸਗਨ ਕੰਨ, ਲੱਖ ਧਜਾ ਫਹਿਰਾਏ, ਇਹ ਸੁਖ ਤੇ ਭਿਖਿਆ ਭਲੀ, ਜੋ ਹਰ ਸਿਮਰਤ ਦਿਨ ਜਾਹੇ। ਕਬੀਰ ਸਬਦ ਜਗ ਹੂੰ ਫਿਰਿਓ, ਮਾਦਲ ਕੰਧ ਚੜਾਏ, ਕੋਈ ਕਾਹੂ ਕੋ ਨਹੀਂ, ਸਭ ਦੇਖੀ ਠੋਕ ਬਜਾਏ। ਮਾਰਗ ਮੋਤੀ ਬੀਥਰੇ, ਅੰਧਾ ਨਿਕਸਿਓ ਆਏ, ਜੋਤ ਬਿਨਾ ਜਗਦੀਸ਼ ਕੀ, ਜਗਤ ਲੰਘੇ ਜਾਏ। ਬੁੱਢਾ ਹੰਸ ਕਬੀਰ ਕਾ, ਉਪਜੋ ਪੂਤ ਕਮਾਲ, ਹਰ ਕਾ ਸਿਮਰਨ ਛੱਡ ਕੇ।

ਲੋਨ ਜਿਉਂ ਸੋਨ ਸਮਾਨ ਸਰੀਰਾ ਹਾਂ ਕਬੀਰ ਹੰਸ ਉਡੇ ਤਨ ਗਾਡਿਓ ਸਜਾਈ ਸੈਨਾ ਅਜੂ ਛੋ ਜਿਉ ਨਾ ਛੋਡੇ ਰਹਿ ਕਾਹੀ ਰਹਿ ਨੈਨਾ ਕਬੀਰ ਨੈਨ ਨਿਹਾਰੋ ਤੁਝ ਕੋ ਸਰਵਣ ਸੁਣੋ ਤੋ ਨਾਉ ਬਹਿਨ ਉਚਰੋ ਤੋ ਨਾਮ ਜੀ ਚਰਨ ਕਮਲ ਰਿਦ ਠਾਉ ਕਬੀਰ ਸੁਰਗ ਨਰਕ ਤੇ ਮੈਂ ਰਿਓ ਸਤਿਗੁਰ ਕੇ ਪ੍ਰਸਾਦ ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰਿਆਦ ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਅਨੁਮਾਨ ਕਹਿਵੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ ਕਬੀਰ

ਚੁਗੇ ਚੁਗ ਚੁਗ ਚਤਾਰੇ ਜੈਸੇ ਵਿਚਰੇ ਕੂੰਜ ਮਨ ਮਾਇਆ ਮਮ ਤਾਰੇ ਕਬੀਰ ਅੰਬਰ ਘਨ ਹਰ ਛਾਇਆ ਬਰਕ ਭਰੇ ਸਰਤਾਲ ਚਾਤਰਕ ਜਿਉਂ ਤਸਕਰ ਰਹੇ ਤਿੰਨ ਕੋ ਕੌਣ ਹਵਾਲ ਕਬੀਰ ਚੱਕਵੀ ਜੋ ਨਿਸ ਬਿਸਰੈ ਆਏ ਮਿਲੇ ਪਰਵਾਤ ਜੋ ਨਰ ਬਿਛਰੇ ਰਾਮ ਸਿਉਂ ਨਾ ਦਿਨ ਮਿਲੇ ਨਰਾਤ ਕਬੀਰ ਨਰਾਇਣ ਬਿਛੋਰਿਆ ਰਹੋ ਰੇ ਸੰਕ ਮਜਾ ਮਜੂਰਾ ਦੇਵਲ ਦੇਵਲ ਦਾੜੀ ਦਿਸੇ ਉਗਵਤ ਸੂਰਾ ਕਬੀਰ ਸੁਤਾ ਕਿਆ ਕਰੇ ਜਾਗਰ ਹੋਏ ਪਰੋਏ ਪੈ ਦੁੱਖਾ ਜਾਂ ਕਾ ਵਾਸਾ ਗੌਰ ਮੈਂ ਸੋ ਕਿਉਂ ਸੋਵੈ ਸੋਖਾ ਕਬੀਰ ਸੁਤਾ ਕਿਆ ਕਰੇ ਉੱਠ ਕੇ ਨ ਜਪੇ ਮਰਾਰ ਜਾਂ ਕਾ ਵਾਸਾ ਗੌਰ ਮੈਂ ਸੋ ਸੁਖ ਸੋ ਕਿਉਂ ਸੋਵੈ ਸੁਖ ਵਾਹਿਗੁਰੂ ਕਬੀਰ ਸੁਤਾ ਕਿਆ ਕਰੇ ਉੱਠ ਕੇ ਨ ਜਪੇ ਮਰਾਰ ਇੱਕ ਦਿਨ ਸੋਭਨ ਹੋਏ ਗੋ ਲਾਂਬੇ ਗੌਂਡ ਪਸਾਰ ਕਬੀਰ ਸੁਤਾ ਕਿਆ ਕਰੇ ਬੈਠਾ ਰਹੋ ਅਰ ਜਾਗ ਜਾ ਕੇ ਸੰਗ ਤੇ ਬਿਛਰਾ ਤਾਂ ਹੀ ਕੇ ਸੰਗ ਲਾਗ ਕਬੀਰ ਸੰਤ ਕੀ ਗੈਲ ਨਾ ਛੋਡੀਏ ਮਾਰਗ ਲਾਗਾ ਜਾਓ ਪੇਕਤ ਹੀ ਪਨੀਤ ਹੋਏ ਭੇਟਤ ਜਪੀਏ ਨਾਉ ਕਬੀਰ ਸਾਕਤ ਸੰਗ ਨ ਕੀਜੀਏ ਦੂਰੇ ਜਾਈਏ ਭਾਗ ਬਾਸਨ ਕਾਰੋ ਪਾਰਸੀਏ ਤੋ ਕਛ ਲਾਗੇ ਦਾਗ ਕਬੀਰਾ ਰਾਮ ਨ ਚੇਤਿਓ ਜਰਾ ਪਹੁੰਚਿਓ ਆਏ ਲਾਗੀ ਮੰਦਰ ਦੁਆਰ ਤੇ ਅਬ ਕੇ ਆਟਾ ਕਾਢਿਆ ਜਾਏ ਕਬੀਰ ਕਾਰਨ ਸੋ ਪਿਓ ਜੋ ਕੀ ਨੋ ਕਰਤਾਰ ਤਿਸ ਬਿਨ ਦੂਸਰ ਕੋ ਨਹੀਂ ਏਕੇ ਸਿਰਜਨਹਾਰ ਕਬੀਰ ਫਲ ਪਾਕੇ ਫਲਨ ਪਾਕਨ ਲਾਗੇ ਆਂਬ ਜਾਏ ਪਹੁੰਚੇ ਖਸਮ ਕੋ ਜੋ ਵੀਚ ਨਕਾਈ ਕਾਂਬ ਕਬੀਰ ਠਾਕਰ ਪੂਜੇ ਮੋਲੈ ਮਨ ਹਟ ਤੀਰਥ ਜਾਏ ਦੇਖਾ ਦੇਖੀ ਸਵੰਗ ਧਰ ਭੁੱਲੇ ਪਟਕਾ ਖਾਏ ਕਬੀਰ ਪਾਹਨ ਪਰਮੇਸ਼ਰ ਕੀਆ ਪੂਜੇ ਸਭ ਸੰਸਾਰ ਇਸ ਪਰਵਾਸੇ ਜੋ ਰਹੇ ਬੁੱਢੇ ਕਾਲੀ ਤਾਰ ਕਬੀਰ ਕਾਗਦ ਕੀ ਉਭਰੇ ਮਸਕੇ ਕਰਮ ਕਪਾਟ ਪਾਹਨ ਬੋਰੀ ਪ੍ਰਿਥਮੀ ਪੰਡਿਤ ਪਾੜੀ ਬਾਟ ਕਬੀਰ ਕਾਲ ਕਰੰਤਾ ਬੇਕਰ ਅਬ ਕਰਤਾ ਸੋਏ ਤਾਲ ਪਾਛੇ ਕੁਛ ਨ ਹੋਏਗਾ ਜੋ ਸਿਰੇ ਪਰ ਆਵੈ ਕਾਲ ਕਬੀਰ ਐਸਾ ਜੰਤ ਇੱਕ ਦੇਖਿਆ ਜੈਸੀ ਧੋਈ ਲਾਖ ਦਿਸੇ ਚੰਚਲ ਬੋਗਨਾ

ਹਰ ਸਿਮਰੀਏ ਐਸਾ ਸਿਮਰੋ ਨੇਤਾ ਅਮਰਾ ਪਰਵਾਸਾ ਕਰਹੋ ਹਰ ਗਿਆ ਬਹੋਰੇ ਬੇਤਾ ਕਬੀਰ ਸੇਵਾ ਕੋ ਦੋਏ ਭਲੇ ਏਕ ਸੰਤੇ ਕਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ ਕਬੀਰ ਜੈ ਮਾਰਗ ਪੰਡਿਤ ਗਏ ਪਾਛੀ ਪਰੇ ਬਹੀਰਾ ਇਵ ਇਕ ਅਵਕਟ ਘਾਟੀ ਰਾਮ ਕੇ ਤੈ ਚੜ ਰਿਹੋ ਕਬੀਰਾ ਕਬੀਰ ਦੁਨੀਆ ਕੇ ਦੁਖੇ ਮੁਆ ਚਾਲਤ ਕੁਲ ਕੀ ਕਾਨਾ ਤਬ ਕੁਲ ਕਿਸਕਾ ਲਾਜ ਸੇ ਜਬ ਲੈ ਧਰੇ ਮਸਾਨ ਕਬੀਰ ਡੁੱਬੇ ਗੋਗਰੇ ਬਪਰੇ ਬਹੁ ਲੋਗਨ ਕੀ ਕਾਨਾ

ਬੜੇ ਰਾਜ ਕਬੀਰ ਦਾਵੇ ਦਾਜਨ ਹੋਤ ਹੈ ਨਿਰਦਾਵੇ ਰਹੇ ਨਿਸੰਕ ਜੋ ਜਨ ਨਿਰਦਾਵੇ ਰਹੇ ਜੋਗਨੇ ਇੰਦਰ ਸੋ ਰੰਕਾ ਕਬੀਰ ਪਾਲਮ ਸੂਹਾ ਸਰਭਰਾ ਕਬੀਰ ਪਾਲਮ ਸੂਹਾ ਸਰਬਰ ਭਰਾ ਪੀ ਨਾ ਸਕੇ ਕੋਈ ਨੀਰਾ ਭਾਗ ਵੱਡੇ ਤੈ ਪਾਇਓ ਤੂੰ ਭਰ ਭਰ ਪੀਓ ਕਬੀਰਾ ਕਬੀਰ ਪ੍ਰਭਾਤੇ ਤਾਰੇ ਖਿਸੇ ਤਿਉਂ ਖਿਸੇ ਸਰੀਰਾ ਇਹ ਜੋ ਅੱਖਰ ਨਾ ਖਿਸੇ ਸੋ ਗਹਿ ਰਿਹੋ ਕਬੀਰਾ ਕਬੀਰ ਕੋਠੀ ਕਾਠ ਕੇ ਦਹਿ ਦਿਸ ਲਾਗੀ ਆਗ ਪੰਡਿਤ ਪੁੰਡਿਤ ਜਲ ਮੂਏ ਮੂਰਖ ਉਭਰੇ ਭਾਗ ਕਬੀਰ ਸੰਸਾ ਦੂਰ ਕਰ ਕਾਗਦ ਦੇ ਬਿਆਏ ਬਾਬਨ ਅੱਖਰ ਸੋਧ ਕੈ ਹਰ ਚਰਨੀ ਚਿਤ ਲਾਏ ਕਬੀਰ ਸੰਤ ਨਾ ਛਾਡੇ ਸੰਤ ਜੋ ਕੋਟਕ ਮਿਲੇ ਸੰਤ ਮਿਲੇ ਆਗਰ ਭਿਅੰਗ ਬੇਡਿਓ ਨਾ ਤਾਂ ਸੀਤਲਤਾ ਨਾ ਤਜੰਤ ਕਬੀਰ ਮਨ ਸੀਤਲ ਪਿਆ ਪਾਇਆ ਬ੍ਰਹਮ ਗਿਆਨ ਜਿਨ ਜਵਾਲਾ ਜਲ ਜਾ ਰਿਹਾ ਜਗ ਜਾ ਰਿਹਾ ਜੋ ਸੋ ਜਨ ਕੇ ਉਦਕ ਸਮਾਨ ਕਬੀਰ ਸਾਰੀ ਸਿਰਜਨ ਹਾਰ ਕੀ ਜਾਨੇ ਨਾਹੀ ਕੋਏ ਕੇ ਜਾਨੇ ਆਪਣ ਧਨੀ ਕੇ ਦਾਸ ਦੀਵਾਨੀ ਹੋਏ ਕਬੀਰ ਭਲੀ ਭਲੀ ਜੋ ਪੋ ਪਰਿਆ ਦਿਸਾ ਗਈ ਸਭ ਭੂਲਾ ਉਰਾ ਘਰ ਪਾਨੀ ਪਿਆ ਜਾਏ ਮਿਲਿਓ ਢਲ ਕੂਲਾ ਕਬੀਰ ਧੂਰ ਸਕੇਲ ਕੇ ਪੂਰੀਆ ਬਾਂਧੀ ਦੇ ਦਿਵਸ ਚਾਰ ਕੋ ਪੇਖਨਾ ਅੰਤ ਕੇ ਕੀ ਖੇ ਕਬੀਰ ਸੂਰ ਚਾਂਦ ਕੇ

ਕਿਹੋ ਕਬੀਰ ਵਿਚਾਰ ਕੈ ਸੰਤ ਸੁਨੋ ਮਨ ਮਾਹੇ। ਕਬੀਰ ਜਿਨਹੂੰ ਕਿਛੋ ਜਾਣਿਓ ਨਹੀਂ, ਤਿੰਨ ਸੁਖ ਨੀਂਦ ਬਿਆਏ। ਹਮੂ ਜੋ ਬੂਝਾ ਬੂਝਣਾ ਪੂਰੀ ਭਰੀ ਬਲਾਏ। ਕਬੀਰ ਮਾਰੇ ਬਹੁਤ ਪਿਕਾਰਿਆ, ਪੀਰ ਪੁਕਾਰੇ ਔਰ ਲਾਗੀ ਝੂਟ ਮਰਮ ਕੇ ਰਿਹੋ ਕਬੀਰਾ ਠੌਰ। ਕਬੀਰ ਝੋਟ ਸਹੇਲੀ ਸੇਲ ਕੀ ਲਾਗਤ ਲਏ ਉਸਾਸ, ਝੋਟ ਸਹਾਰੇ

0: ਹੋਵੇ ਕਸੂਰੀ ਬਾਹਰਾ ਪਿਆਜ ਕਰਦੇ ਜਾਏ
1: ਕਬੀਰ ਜਾ ਕੇ ਦਿਲ ਸਾਬਤ ਨਹੀਂ ਤਾਕੋ ਕਹਾਂ ਖੁਦਾਏ ਕਬੀਰ ਅੱਲਾਹ ਕੀ ਕਰ ਬੰਦਗੀ ਜੇ ਸਿਮਰਤ ਦੁਖ ਜਾਏ ਦਿਲ ਮੈਂ ਸਾਈ ਪ੍ਰਗਟੈ ਬੁਝੇ ਬਲੰਤੀ ਨਾਏ ਕਬੀਰ ਜੋਰੀ ਕੀ ਜ਼ੁਲਮ ਹੈ ਕਹਿਤਾ ਨਾ ਹਲਾਲ ਦਫ਼ਤਰ ਲੇਖਾ ਮੰਗਿਐ ਤਬ ਹੋਏ ਕੋ ਕੌਣ ਹਵਾਲ ਕਬੀਰ ਖੂਬ ਖਾਣਾ ਖਿਚਰੀ ਜਾ ਮੈਂ ਅੰਮ੍ਰਿਤ ਲੋਨ ਹੀਰਾ ਰੋਟੀ ਕਾਰਨ ਗਲਾ ਕਟਾਵੇ ਕੌਣ ਕਬੀਰ ਗੁਰ ਲਾਗਾ ਤਬ ਜਾਣੀਐ ਮਿਟੇ ਮੋਹ ਤਨ ਤਾਪ ਹਰ ਖਸੋਗ ਦਾਜੇ ਨਹੀਂ ਤਬ ਹਰ ਆਪੇ ਆਪ ਕਬੀਰ ਰਾਮ ਕਹਿਣ ਮੈਂ ਭੇਦ ਹੈ ਤਾਂ ਮੈਂ ਏਕ ਵਿਚਾਰ ਸੋਈ ਰਾਮ ਸਭੇ ਕਹੈ ਸੋਈ ਕੌਤਕਹਾਰ ਕਬੀਰ ਰਾਮੇ ਰਾਮ ਕਹੋ ਕਹਿਬੇ ਮਹੇ ਬਿਵੇਕ ਏਕ ਅਨੇਕੈ ਮਿਲ ਗਿਆ ਏਕ ਸਮਾਨਾ ਏਕ ਕਬੀਰ ਜਾ ਕਰ ਸਾਧਨ ਸੇਵੀਏ ਹਰ ਕੀ ਸੇਵਾ ਨਾਹੇ ਤੇ ਘਰ ਮਰਹਟ ਮਰਹਟ ਸਾਰਖੇ ਭੂਤ ਬਸੈ ਤਿਨ ਮਾਏ ਕਬੀਰ ਗੂੰਗਾ ਹੂਆ ਬਾਬਰਾ ਬਹਿਰਾ ਹੂਆ ਕਾਨ ਪਾਵੋ ਤੇ ਪਿੰਗਲ ਭਇਆ ਮਾਰਿਆ ਸਤਿਗੁਰੂ ਬਾਨੇ ਕਬੀਰ ਸਤਿਗੁਰੂ ਸੂਰਮੇ ਬਾਹਿਆ ਬਣ ਜੋ ਏਕ ਲਾਂਗਤ ਹੀ ਭੋਇ ਗਿਰ ਭਰਿਆ ਪ੍ਰਿਆ ਕਰੇ ਜੈਸੇ ਪਰਾ ਕਰੇ ਜੈਸੇ ਕੇ ਕਬੀਰ ਨਿਰਮਲ ਬੂੰਦੇ ਆਕਾਸ ਗੀ ਪਰ ਗਈ ਭੂਮ ਵਿਕਾਰ ਬਿਨ ਸੰਗਤ ਉਹ ਮਾਨੇ ਹੋਏ ਗਈ ਪਟਸ਼ਾਰ ਕਬੀਰ ਨਿਰਮਲ ਬੂੰਦੇ ਆਕਾਸ ਗੀ ਲੀਨੀ ਭੂਮ ਮਿਲਾਏ ਅਣਕ ਸਿਆਣੇ ਪਚ ਗਏ ਨਾ ਨਿਰਵਾਰੀ ਜਾਏ ਕਬੀਰ ਹਜ ਕਾਬੇ ਹੋ ਜਾਏ ਥਾ ਅੱਗੇ ਮਿਲਿਆ ਖੁਦਾਏ ਸਾਈਂ ਮੁਝ ਸੋ ਲਰ ਫਰਿਆ ਤੁਝੇ ਕਿਨ ਫੁਰਮਾਈ ਗਾਏ ਕਬੀਰ ਹਜ ਕਾਬੇ ਹੋਏ ਹੋਏ ਗਿਆ ਕੇਤੀ ਬਾਰ ਕਬੀਰ ਸਾਈਂ ਮੁਝ ਮੈਂ ਕਿਆ ਖਤਾ ਮੁਖੋਂ ਨ ਬੋਲੇ ਪੀਰ ਕਬੀਰ ਜੀ ਜੋ ਮਾਰੇ ਜ਼ੋਰ ਕਰ ਕਹਤੇ ਹੈ ਜੋ ਹਲਾਲ ਦਫ਼ਤਰ ਦੇ ਦਵ ਜਬ ਕੱਢ ਹੈ ਹੋਏਗਾ ਕੌਣ ਹਵਾਲ ਕਬੀਰ ਜ਼ੋਰ ਕੀਆ ਸੋ ਜ਼ੁਲਮ ਹੈ ਲੇ ਜਵਾਬ ਖੁਦਾਏ ਦਫ਼ਤਰ ਲੇਖਾ ਨਿਕਸੇ ਮਾਰ ਮੋਹੇ ਮੋਖਾਏ ਕਬੀਰ ਲੇਖਾ ਦਿਨਾ ਸੁਹੇਲਾ ਜੋ ਦਿਲ ਸੂਚੀ ਹੋਏ ਉਹ ਸੱਚ ਦੀ ਬਾਨ ਮੈਂ ਭਲਾ ਨ ਪਕੜੇ ਕੋਇ ਕਬੀਰ ਧਰਤੀ ਅਰੇ ਆਕਾਸ਼ ਮੈਂ ਦੁਇ ਤੂੰ ਬਰੀ ਅਭਦ ਖੜ ਦਰਸ਼ਨ ਸੰਸੇ ਪਰੇ ਅਰ ਚੌਰਾਸੀ ਸਿੱਧ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪਤ ਕਿਆ ਲਾਗੈ ਮੇਰਾ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨ ਹੂੰ ਜਬ ਆਪਾ ਪਰ ਕਾ ਮਿਟ ਗਿਆ ਜਬ ਦੇਖੋ ਤਦ ਤੋਂ ਕਬੀਰ ਵਿਕਾਰ ਚਿਤਵਤ ਝੂਠੇ ਕਰਤੇ ਆਸ ਮਨੋਰਥ ਕੋਈ ਨਾ ਪੂਰਿਓ ਚੱਲ ਉਠ ਨਿਰਾਸ ਕਬੀਰ ਹਰ ਕਾ ਸਿਮਰਨ ਜੋ ਕਰੈ ਸੋ ਸੁਖਿਆ ਸੰਸਾਰ ਇਤਿ ਉਤ ਕਤੇ ਨਾ ਡੋਲਈ ਜਿਸ ਰਾਖੇ ਸਿਰਜਣਹਾਰ ਕਬੀਰ ਖਾਣੀ ਪੀੜਤ ਸਤਿਗੁਰ ਲੀਏ ਛਡਾਏ ਪਰਾ ਪੁਰਬਲੀ ਭਾਵਣੇ ਪ੍ਰਗਟ ਹੋਈ ਆਏ ਕਬੀਰ ਟਾਲੇ ਟੋਲੇ ਦਿਨ ਗਿਆ ਵਿਆਜ ਵੱਢਣ ਤੋਂ ਜਾਏ ਨਾ ਹਰ ਭਜਿਓ ਨਾ ਖਤ ਫਟਿਓ ਕਾਲ ਪਹੁੰਚੋ ਆਏ ਮਹੱਲਾ ਪੰਜਵਾਂ ਕਬੀਰ ਕੂਕਰ ਭੌਂਕਣਾ ਕਰੰਗ ਪਿਛੇ ਉੱਠਤਾਏ ਕਰਮੇ ਸਤਿਗੁਰੂ ਪਾਇਆ ਜਿਨ ਹੋ ਲਿਆ ਛਡਾਏ ਮਹੱਲਾ ਪੰਜਵਾਂ ਕਬੀਰ ਧਰਤੀ ਸਾਧਕੀ ਤਸਕਰ ਬੈਸੈ ਗਾਏ ਧਰਤੀ ਬਾਰਣਾ ਵਿਆਪੇ ਉਨ ਕੋ ਲਾਹੂ ਲਾਹੇ ਮਹੱਲਾ ਪੰਜਵਾਂ ਕਬੀਰ ਚਾਵਲ ਕਰਨ ਤੁਕ ਮੋਹਲੀ ਲਾਏ ਸੰਗ ਕੁਸੰਗੀ ਬੈਸਤ ਤਾਂ ਪੂਛੇ ਧਰਮ ਰਾਏ ਨਾਮ ਮਾਇਆ ਮੋਹਿਆ ਕਹਿ ਤਲੋਚਣ ਮੀਤ ਕਾਹੇ ਛੀ ਪੋਛਾਇ ਲੈ ਰਾਮ ਨ ਲਾਵੋ ਚੀਤ ਨਾਮ ਕਹਿ ਤਲੋਚਨਾ ਮੁਕਤੇ ਰਾਮ ਸਮਾਲ ਹੱਥ ਪਾਉ ਕਰ ਕਾਮ ਸਭ ਚੇਤਨ ਰੰਜਨ ਨਾਲ ਮਹੱਲਾ ਪੰਜਵਾ ਕਬੀਰ ਹਮਰਾ ਕੋ ਨਹੀਂ ਹਮ ਕਬੀਰਾ ਹਮਰਾ ਕੋ ਨਹੀਂ ਹਮ ਕਿਸ ਹੂੰ ਕੇ ਨਾਏ ਜਿਨੇ ਰਚਨ ਰਚਾਇਆ ਤਿਸੀ ਮਾਏ ਸਮਾਏ ਕਬੀਰ ਕੀਚੜਿਆ ਟਾ ਗਿਰ ਪਰਿਆ ਕਛੂ ਨਾ ਆਇਓ ਹਾਥ ਪੀਸਤ ਪੀਸਤ ਚਾਬਿਆ ਸੋਈ ਨਿਭਿਆ ਸਾਥ ਕਬੀਰ ਮਨ ਮਾਜਾ ਨੇ ਸਭ ਬਾਤ ਜਾਣਤ ਹੀ ਔਗਣ ਕਰੇ ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੇ ਕਬੀਰ ਗੁਲਾਗੀ ਪ੍ਰੀ ਸੁਜਾਣ ਸੋ ਬਰਜੇ ਲੋਗੇ ਜਾਨੋ ਤਸ ਟੂਟੀ ਕਿਉ ਬਣੇ ਜਾ ਕੇ ਜੀ ਪਰਾਨ ਕਬੀਰ ਕੋਠੇ ਮੰਡਪ ਹਿਤ ਕਰ ਕਾਹੇ ਮਰੋ ਸਵਾਰ ਕਾਰਜ ਸਾਡੇ ਤੀਨ ਹੱਥ ਘਣੀ ਤਪਾਉਣੇ ਚਾਰ ਕਬੀਰ ਜੋ ਮੈਂ ਚਿਤਵੇ ਨਾ ਕਰੇ ਕਿਆ ਮੇਰੇ ਚਿਤਵੇ ਹੋਏ ਆਪਣਾ ਚਿਤਵੇ ਹਰ ਕਰੇ ਜੋ ਮੇਰੇ ਚਿਤ ਨਾ ਹੋਏ ਮਹੱਲਾ ਤੀਜਾ ਚਿੰਤਾ ਪੇ ਆਪ ਕਰਾਏ ਸੀ ਅਚਿੰਤ ਪੇ ਆਪੇ ਦੇ ਨਾਨਕ ਸੋ ਸਾਲਾਈਏ ਜੇ ਸਭਨਾ ਸਾਰ ਕਰੇ ਮਹੱਲਾ ਪੰਜਵਾ ਕਬੀਰ ਰਾਵਣਾ ਚੇਤਿਓ ਫਿਰਿਆ ਲਾਲਚ ਮਾਏ ਪਾਪ ਕਰਨ ਤਾਂ ਮਰ ਗਿਆ ਔਦ ਪੁਨੇ ਖਿਨ ਮਾਏ ਕਬੀਰ ਕਾਇਆ ਕਾਚੀ ਕਾਰਵੇ ਕੇਵਲ ਕਾਚੀ ਧਾਤ ਸਾਬਤ ਰਖੇ ਤਾਂ ਰਾਮ ਭਜ ਨਾਏ ਤਬ ਨਠੀ ਬਾਤ ਕਬੀਰ ਕੈਸੋ ਕੈਸੋ ਕੂਕੀਏ ਨਾ ਸੋਈਏ ਆਸਾਰ ਰਾਤ ਦਿਵਸ ਕਹਿ ਕੂਕਦੇ ਕਬੂ ਕਸੁਣੇ ਪੁਕਾਰ ਕਬੀਰ ਕਾਇਆ ਕਜਲੀ ਬਣ ਭਇਆ ਮਨ ਕੁੰਚਰ ਮੈਂ ਮੰਤ ਅੰਕਸ ਗਿਆਨ ਰਤਨ ਹੈ ਕੇਵਟ ਬਿਰਲਾ ਸੰਤ ਕਬੀਰ ਰਾਮ ਰਤਨ ਮੁਖ ਕੋਥਰੀ ਪਾਰਖ ਆਗੈ ਖੋਲ ਕੋਈ ਆਏ ਮਿਲੇ ਗੋ ਗਾਹਕੀ ਲੈ ਗੋ ਮਹਿੰਗੇ ਮੋਲ ਕਬੀਰ ਰਾਮ ਨਾਮ ਜਾਣਿਓ ਨਹੀਂ ਪਾਲਿਓ ਕਟ ਕੁਟੰਬ ਧੰਦੇ ਹੀ ਮੈਂ ਮਰ ਗਿਓ ਬਾਹਰ ਪਈ ਨਾ ਬੰਬ ਕਬੀਰ ਆਖੀ ਕਹਿਰੇ ਮਾਟਕੇ ਪਲ ਪਲ ਗਈ ਬਿਹਾਏ ਮਨ ਜੰਜਾਲ ਨਾ ਛੋਡੀ ਜੰਮਦੀ ਆਤਮਾ ਮਾਇਆਏ ਕਬੀਰ ਤਰਵਰ ਰੂਪੀ ਰਾਮ ਹੈ ਫਲ ਰੂਪੀ ਬੈਰਾਗ ਛਾਇਆ ਰੂਪੀ ਸਾਧ ਜਿਨ ਤਜਿਆ ਬਾਦ ਵਿਵਾਦ ਕਬੀਰ ਐਸਾ ਬੀਜ ਬੋਏ ਬਾਰਹ ਮਾਸ ਫਲੰਤ ਸੀਤਲ ਛਾਇਆ ਬੈ ਗਹਿਰ ਫਲ ਪੰਖੀ ਕੈਲ ਕਰੰਤ ਕਬੀਰ ਦਾਤਾ ਤਰਵਰ ਦਇਆ ਫਲ ਉਪਕਾਰੀ ਜੀਵੰਤ ਪੰਖੀ ਚਲੇ ਦਿਸਾਵਰੇ ਬਿਰਖਾ ਸੁਫਲ ਫਲੰਤ ਕਬੀਰ ਸਾਧੂ ਸੰਗ ਪਰਾਬਤੇ ਲਿਖਿਆ ਹੋਏ ਲਲਾਟ ਮੁਕਤ ਪਦਾਰਥ ਪਾਈਏ ਠਾਕਣਾ ਔਕਟ ਘਾਟ ਕਬੀਰ ਏਕ ਘੜੀ ਆਦਿ ਕਰੀ ਆਦਿ ਹੂੰ ਤੇ ਆਦ ਭਗਤ ਸੇ ਭਗਤਨ ਸੇ ਤੀ ਗੋਸਟ ਜੋ ਕਿਨੈ ਸੋ ਲਾਭ ਕਬੀਰ ਭੰਗ ਮਾਛਲੀ ਸੁਰਾ ਪਾਣ ਜੋ ਜੋ ਪ੍ਰਾਣੀ ਖਾਏ ਤੀਰਥ ਬਰਤ ਨੇਮ ਕੀਏ ਤੇ ਸਬੈ ਰਸਾ ਤਲ ਜਾਏ ਨੀਚੇ ਲੋਇਨ ਕਰ ਹੌਸਲੇ ਸਾਜਨ ਘਟਮਾਹੇ ਸਭ ਰਸ ਖੇਲੋ ਪੀ ਸਿਓ ਕਿਸੀ ਲਿਖਾਵੋ ਨਾਏ ਆਠ ਜਾਮ ਚੌਸਠ ਕਰੀ ਤੂੰ ਨਿਰਖਤ ਰਹਿ ਜੀਓ ਨੀਚੇ ਲੋਇਨ ਕਿਉ ਰਹੋ ਸਭ ਕੁੜ ਦੇਖੋ ਪੀਓ ਸੁਣ ਸਖੀ ਮੈਂ ਜੀ ਬਸੈ ਸੁਣ ਸਖੀ ਪੀ ਮੈਂ ਜੀ ਬਸੈ ਜੀ ਮੈਂ ਬਸੈ ਕੇ ਪੀਓ ਜੀਉ ਪਿਓ ਬੂਝੋ ਨਹੀਂ ਕਟ ਮੈਂ ਜੀਉ ਕੇ ਪੀਓ ਕਬੀਰ ਬਾਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰਨਾ ਹੈ अर्ज उर्ज के पचमुआ चारो बे दो माए हर है खंड रित में बिखरी हाथी चुनी न जाए कह कबीर गुरु कली पली बुझाई कीटी होए कह खाए कबीर जो तो साध परम की शीश काट कर गोए खेलते खेलत हाल कर लो जो कुछ होए तो होए कबीर जो तो साध परम की पाके से ती खेल काची सरसो पेल के ना कल पई न तेल ढूंढत डोले अंधगत अरचिनत नाई संत कहना मैं क्यों पाई है बिन भगत भगवंत हर सो हीरा छाड़ के करे आन की आस ते नर दो जग जाएंगे सतपा खै रविदास कबीर जो ग्रह करे तो धर्म कर नहीं तो कर बैराग बैरागी बंधन करे ताको बड़ो अभाग श्लोक शेख फरीद गए ओंकार सतगुरु प्रसाद जित दिहाड़े धनवड़े धनवरी साहिल लिखाए मलक जकनी सुनी दा मो दिखा ले आए जिंद ने मानी कड़ी है ठड्डा को कड़काए साहिद के न चलनी जिंदो को समझाए जिंद वहटी मरण वार लै जासी परनाए आपन हथी जोल के कैगर लगे ताए वह कलो निकी पुरसलात कन्नी ना सुनी आए फरीदा कीड़ी पुवंदी खड़ा ना आप मुहाए फरीदा दर दर वेसी गाखड़ी चला दुनिया पत बन उठाई पोटली किथे वन्या खत कुछ ना बूझे कुछ ना सूझे दुनिया गुजी पाए साई मेरे चंगा कीता नाई तहूं भी दजाया फरीदा जी जाना तिल थोड़े संगमल बुक परे जे जाना सो नंदड़ा ता थोड़ा मान करे जे जाना लड़ सीजना पीटी पाई गंड तै जेवड़ मैं नाए को सब जग डिठा हंड फरीदा जे तू अकल लतीफ काले लिखन ले अपन जिरवाल गिरवान मैं सिरनेवा कर देख फरीदा जो तै मारन मुखिया तिना न मारे घुम अपन कर जाइए पैर तिना दे चुम फरीदा जा तो खटन वेल जा तू रता दुनी स्यो मरग सवाए ने जा भरिया ता लद्या देख फरीदा जूथिया दाड़ी होई पूर अगो नेड़ा आया पिछा रहया दूर देख फरीदा जेथिया शक्कर होई वैस साई बाजो अपने वेदन कहिए कैस फरीदा खी देख पतिनिया सुन सुन रिने कान साक पकंदी आईया होर करंदी वन फरीदा काली जनी न रावया धौली रावे कोए कर साई सो फिर हड़े रंगन वेला हो महला तीजा फरीदा काली धौली साहिब सदा है जे को चित करे अपना लाया प्रमण लगे जे लोचे सब कोय ए परम प्याला खसम का जय पावे तंद ਫਰੀਦਾ ਜਿਨ ਲੋਇਨ ਜਗ ਮੋਹਿਆ ਸੇ ਲੋਇਨ ਮੈਂ ਡਿਠ ਕਜਲ ਰੇਖਣਾ ਸਹਿੰਦਿਆ ਸੇ ਪੰਖੀ ਸੋਏ ਬੈਠ।

ਹਰਿਦਾਥਿ ਉਪਵਾਈ ਦਾਬਾ ਜੇ ਸਾਈਂ ਲੋੜੈ ਸਭ ਇੱਕ ਚੀਜ਼ਾ ਬਿਆਲ ਤਾੜੀਏ ਤਾਂ ਸਾਈਂ ਦੇ ਦਰਵਾੜੀਏ ਫਰੀਦਾ ਖਾਕਣ ਹੁੰਦੀ ਹੈ ਖਾਕੂ ਜਿੜ ਨਾ ਕੋਏ ਜਿਮਦਿਆਂ ਪੈਰਾਂ ਤਲੇ ਮੋਇਆ ਉੱਪਰ ਹੋਏ ਫਰੀਦਾ ਜਾਨ ਲੱਭਤਾ ਨੇ ਕਿਆ ਲੱਭਤਾ ਕੂੜਾ ਨੇ ਕਿਚਰ ਛੱਤ ਲੰਘਾਈਏ ਛੱਪਰ ਟੁੱਟੇ ਮੇ ਫਰੀਦਾ ਜੰਗਲ ਜੰਗਲ ਕਿਆ ਪਵੇ ਵਣਕੰਡਾ ਮੋੜੇ ਵਸੀ ਰੱਬ ਹਲੀਏ ਜੰਗਲ ਕਿਆ ਟੁੰਡੇ

ਧੁਖਤ ਕੋਠਣ ਪਾਸ ਧਿਗਤ ਨਾ ਦਾ ਜੀਵਿਆ ਜਿਨ੍ਹਾਂ ਵਿਡਾਣੀ ਆਸ ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾ ਆਇੜਿਆ ਹੀੜਾ ਜਲੇ ਮਜੀਟ ਜੋ ਉੱਪਰ ਅੰਗਾਰਾ ਫਰੀਦਾਂ ਲੋੜੇ ਦਾਖ ਬਿਜੋਰੀਆਂ ਕਿੱਕਰ ਬਿਜੈ ਜੱਟ ਹੰਡੇ ਹੁਣ ਕਤਾਇੰਦਾ ਪੈਂਦਾ ਲੋੜੇ ਪੱਟ ਫਰੀਦਾ ਗਲੀਆਂ ਚਿੱਕੜ ਦੂਰ ਘਰ ਨਾਲ ਪਿਆਰੇ ਨੇ ਚਲਾ ਤਾਂ ਭਿੱਜੇ ਕੰਬਲੀ ਰਾਹਤ ਟੁੱਟੇ ਨੇ ਭਿੱਜੋ ਸਿੱਜੋ ਕੰਬਲੀ ਅੱਲਾ ਵਰਸੋ ਮੈਂ ਜਾਇ ਮਿਲਾ ਤਿੰਨ ਸੱਜਣਾ ਟੂਟੋ ਨਾਹੀਂ ਨੇ ਫਰੀਦਾ ਮੈਂ ਪੋਲਾ ਵਾ ਪੱਗ ਦਾ ਮਤ ਮੈਲੀ ਹੋ ਜਾਏ ਗਹਿਲਾ ਰੂਣ ਜਾਣੇ ਸਿਰ ਪੇ ਮਿੱਟੀ ਖਾਏ ਫਰੀਦਾ ਸ਼ੱਕਰ ਖੰਡ ਨਿਵਾਤ ਗੁੜੀ ਮਾਖਿਓ ਮਾਂਜਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਣ ਤੁੱਧ ਫਰੀਦਾ ਰੋਟੀ ਮੇਰੀ ਕਾਠਗੀ ਲਾਉਣ ਮੇਰੀ ਭੁੱਖ ਜਿੰਨਾ ਖਾਧੀ ਚੋਪੜੀ ਘਣੇ ਸਹਿਣ ਗਏ ਦੁੱਖ ਰੁਖੀ ਸੁਖੀ ਖਾਏ ਕੈ ਠੰਡਾ ਪਾਣੀ ਪੀਓ ਫਰੀਦਾ ਦੇਖ ਪਰਾਈ ਚੋਪੜੇ ਨਾ ਤਰਸਾਏ ਜੀ ਅੱਜ ਨ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ ਜਾਇ ਪੁੱਛੋ ਦੋ ਡੁਹਾਗਣੀ ਤੁਮ ਕਿਉਂ ਰਹਿਣ ਵਿਹਾਏ ਸਹੁਰੇ ਟੋਈ ਨਾ ਲਹਿ ਪਈਏ ਨਾਹੀਂ ਥਾਓ ਫਿਰ ਵਤੜੀ ਨਾ ਪੁੱਛੜੀ ਧਨ ਸੁਹਾਗਣ ਨਾਲ ਸਹੁਰੇ ਪਈਏ ਕੰਤ ਕੀ ਕੰਤ ਅਗਮ ਅਥਾਓ ਨਾਨਕ ਸੋ ਸੁਹਾਗਣੀ ਜੋ ਪਾਵੈ ਵੇ ਪਰਵਾਉ ਨਾਤੀ ਧੋਤੀ ਸੰਵਹੇ ਸੁਤੀ ਆਏ ਨਿਚਿੰਦ ਫਰੀਦਾ ਰਹੀ ਜਬੇੜੀ ਹੰਗਦੀ ਗਈ ਕਤੂਰੀ ਗੰਧ ਜੋ ਬਣ ਜਾਂਦੇ ਨਾ ਡਰਾ ਜੈਸੈ ਪ੍ਰੀਤ ਨਾ ਜਾਏ ਫਰੀਦਾ ਕੀਤੀ ਜੋ ਬਣ ਪ੍ਰੀਤ ਬਿਨ ਸੁੱਕ ਗਏ ਕੁਮਲਾਏ ਫਰੀਦਾ ਚਿੰਤ ਖਟੋਲਾ ਵਣ ਦੁੱਖ ਬਿਰਹਿ ਵਿਸਾਵਣ ਲੇਫ ਇਹ ਹਮਾਰਾ ਜੀਵਨਾ ਤੂੰ ਸਾਹਿਬ ਸੱਚੇ ਵੇਖ ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ ਫਰੀਦਾ ਜਿਤਣ ਬਿਰਹ ਨਾ ਉਪਜੈ ਸੋ ਤਣ ਜਾਣ ਮਸਾਨ ਫਰੀਦਾ ਵਿਸਗੰਦਲਾ ਧਰੀਆਂ ਖੰਡ ਲਿਓ ਵਿਲਾੜ ਇੱਕ ਰਹਿੰਦੇ ਰਹਿ ਗਏ ਇੱਕ ਰਾਦੀ ਗਏ ਉਜਾੜ ਫਰੀਦਾ ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸਾਮਾ ਲੇਖਾ ਰੱਬ ਮੰਗੇਸੀਆਂ ਤੂੰ ਆਹੋ ਕਿਰੇ ਕੰਮ ਫਰੀਦਾ ਦਰ ਦਰਵਾਜੇ ਜਾਏ ਕੈ ਕਿਉਂ ਡਿੱਠੋ ਘੜਿਆਲ ਇਹ ਨਿਦੋਸਾ ਮਾਰੀਏ ਹਮ ਦੋਸਾਂ ਦਾ ਕਿਆ ਹਾਲ ਘੜੀਏ ਕਣੀਏ ਮਾਰੀਏ ਪਹਿਰੀ ਲੈ ਸਜਾਏ ਸੁਹੇੜਾ ਘੜਿਆਲ ਜਿਉਂ ਦੁਖੀ ਰਹਿਣ ਵਿਹਾਏ ਬੁੱਢਾ ਹੋਆ ਸੇਖ ਫਰੀਦ ਕੰਬਣ ਲੱਗੀ ਦੇ ਜਿਸ ਵਰਿਆ ਜੀਵਨਾ ਭੀਤਣ ਹੋ ਸੀਖੇ ਫਰੀਦਾਂ ਬਾਰ ਪਰਾਏ ਬੈਸਨਾ ਸਾਈ ਮੁਝੇ ਨਾ ਦੇ ਜੇ ਤੂੰ ਐਵੇਂ ਰੱਖ ਸੀ ਜਿਉ ਸਰੀ ਰੋਲੇ ਕੰਧ ਕੁਹਾੜਾ ਸਿਰ ਘੜਾ ਬਣ ਕੇ ਸਰ ਲੋਹਾਰ
ਫਰੀਦਾ ਹੋਂ ਲੋੜੇ ਸੋ ਆਪਣਾ ਤੂੰ ਲੋੜੇ ਅੰਗਿਆਰ ਫਰੀਦਾ ਇੱਕ ਨਾ ਅਟਾ ਅਗਲਾ ਇੱਕ ਨਾਹੀ ਲੋਨ ਅੱਗੇ ਗਏ ਸਿਆਪ ਸਣ ਝੋਟਾ ਖਾਸੀ ਕੌਣ ਪਾਸ ਦਮਾਮੇ ਛਾਸਿਰ ਭੇਰੀ ਛੱਡੋ ਰੱਡ ਜੈ ਸੁਤੇ ਜੀ ਰਾਣ ਮੈਥੀ ਅਤੀ ਮਾਂ ਗੱਡ ਫਰੀਦਾਂ ਕੋਠੇ ਮੁੰਡ ਮਾੜੀਆਂ ਉਹ ਸਾਰਦੇ ਪੀ ਗਏ ਕੂੜਾ ਸੌਦਾ ਕਰ ਗਏ ਗੋਰੀ ਆਏ ਪਏ ਫਰੀਦਾ ਖਿੰਥੜ ਮਿਖਾਇਆ ਗਲੀਆਂ ਜਿੰਦ ਨਕਾਈ ਮੈਂ ਵਾਰੀ ਆਪੋ ਆਪਣੇ ਚਲੇ ਮਸਾਇਕ ਸੇਖ ਫਰੀਦਾ ਦੋਦੀ ਬੋਲਦਿਆਂ ਮਲਕ ਬੈਠਾ ਆਏ ਗੜ ਲੀਤਾ ਘੱਟ ਲੁੱਟਿਆ ਦੀਵੜੇ ਗਿਆ ਬੁਝਾਏ ਫਰੀਦਾ ਵਿਕ ਪਾਏ ਜੇਥੀਆ ਜੈ ਸਿਰ ਥੀਆ ਤਨਾ ਕਾਮਾ ਦੇ ਅਰ ਕਾਗਦ ਕੁੰਨੇ ਕੋਈ ਲਿਆ ਮੰਦੇ ਅਮਲ ਕਰਿੰਦਿਆ ਇਹ ਸਜਾਏ ਤਿਨਾ ਫਰੀਦਾ ਕੰਨ ਮਸੂਲਾ ਸੁਫ ਗਲ ਦਿਲ ਕਾਤੀ ਗੁੜਵਾਤ ਬਾਹਰ ਦਿਸੇ ਚਾਲਣਾ ਦਿਲ ਅੰਧਿਆਰੀ ਰਾਤ ਫਰੀਦਾ ਰੱਤੀ ਰਤਨ ਨਿਕਲ ਜੇ ਤਣ ਚੀਰੇ ਕੋਏ ਜੋ ਤਨ ਰਤੇ ਰੱਬ ਸਿਓ ਤਿੰਨ ਤਨ ਰਤਨ ਹੋਏ ਮਹੱਲਾ ਤੀਜਾ ਇਹ ਤਨ ਸਬੂ ਰਤ ਹੈ ਰਤ ਬਿਨ ਤਨ ਨਾ ਹੋਏ ਜੋ ਸਰ ਤੇ ਆਪਣੇ ਤਿਤ ਤਨ ਲੂਭ ਰਤ ਨਾ ਹੋਏ ਭੈ ਭਏ ਤਨ ਖੀਨ ਹੋਏ ਲੂਭ ਰਤ ਵਿੱਚੋਂ ਜਾਏ ਜੂ ਬੈ ਸੰਤਰ ਧਾਤ ਸ਼ੁੱਧ ਹੋਏ ਤੂੰ ਹਰ ਕਾ ਭਾਉ ਦੁਰਮਤ ਮੈਲ ਗੁਆਏ ਨਾਨਕ ਤੇ ਜਣ ਸੋਹਣੇ ਜੇ ਰਤੇ ਹਰੰਗ ਲਾਏ ਫਰੀਦਾ ਸੋਈ ਸਰਵਰ ਟੁੰਡ ਲਾ ਜਿੱਥੋਂ ਲੱਭੀ ਵੱਥ ਛੱਪਰ ਢੂੰਡੇ ਕਿਆ ਹੋਵੇ ਚਿੱਕੜ ਡੁੱਬੇ ਹੱਥ ਫਰੀਦਾ ਨੰਢੀ ਕੰਤਨ ਰਾਵੇ ਓ ਵੱਡੀ ਥੀ ਮੁਈ ਆਸ ਧਨੁਕ ਕਹਿੰਦੀ ਗੋਰ ਮੈਂ ਤੈਸੈ ਨਾ ਮਿਲੀ ਆਸ ਫਰੀਦਾ ਸਿਰ ਪਲਿਆ ਦਾੜੀ ਪਲੀ ਮੁੱਛਾਂ ਪੀ ਪਲੀਆਂ ਰੇਮਣ ਗਹਿਲੇ ਬਾਬਲੇ ਮਾਨੇ ਕਿਆ ਰਲੀਆਂ ਫਰੀਦਾ ਕੋਠੇ ਧੁੱਕਣ ਕੇਤੜਾ ਪਿੰਦੜੀ ਨੀਵਾਰ ਜੋਹਦਾ ਲੱਦੇ ਗਾਣ ਮੈਂ ਗਏ ਵਿਲਾੜ ਵਿਲਾੜ ਫਰੀਦਾ ਕੋਠੇ ਮੰਡ ਮਾਣੀਆਂ ਇਹ ਤਿੰਨ ਲਾਏ ਚਿੱਤ ਮਿੱਟੀ ਪਈ ਏ ਤੋਲਵੇਂ ਕੋਈ ਨਾ ਹੋ ਸੀ ਮਿੱਤ ਫਰੀਦਾ ਮੰਡਵ ਮਾਲ ਲਾਏ ਮਰਗ ਸਤਾਣੇ ਚਿੱਤ ਧਾਰ ਸਾਈ ਜਾਏ ਸਮਾਲ ਜਿੱਥੇ ਤੋਂ ਮੰਜਣਾ ਫਰੀਦਾ ਜਿੰਨੀ ਕੰਮੀ ਨਾਏ ਗੁਣ ਤੇ ਕਮੜੇ ਵੀ ਸਾਰ ਮਤ

ਚੂਰੈ ਜਾਂ ਕੁਆਰੀ ਤਾਂ ਚਾਓ ਵਿਵਾਹੀ ਤਾਂ ਮਾਮਲੈ ਫਰਿਦਾ ਹੋ ਪਛੋਤਾਓ ਵੱਤ ਕੁਆਰੀ ਨਾ ਥੀਏ ਕਲਰ ਕੀਰੀ ਛਪੜੀ ਆਯੁ ਲੱਥੇ ਹੰਜ ਚਿੰਜੂ ਬੋੜਨ ਨਾ ਪੀਵੈ ਉਦਣ ਸੰਧੀ ਡੰਜ ਹੰਸ ਉਡਰ ਕੁਦਰੇ ਪਿਆ ਲੋਕ ਵਿਡਾਰਨ ਜਾਏ ਗਹਿਲਾ ਲੋਕ ਨ ਜਾਣਦਾ ਹੰਸ ਨ ਕੁਦਰਾ ਖਾਏ ਚਲ ਚਲ ਗਈਆਂ ਪੰਖੀਆਂ ਜਿਨੀ ਵਸਾਏ ਤਲ ਫਰੀਦਾ ਸਰ ਪਰਿਆ ਪੀ ਚੱਲ ਸੀ ਥੱਕੇ ਕੌਲੇ ਅਕਾਲ ਫਰੀਦਾ ਇੱਟ ਸਰਾਣੇ ਪੋਏ ਸਵਣ ਕੀੜਾ ਲੜਿਓ ਮਾਸ ਕੀ ਤੜਿਆ ਜੁਗ ਵਾਪਰੇ ਇੱਕ ਤਪਾਇਆ ਪਾਸ ਫਰੀਦਾ ਭੰਨੀ ਕੜੀ ਸਵਨ ਵੇ ਟੂਟੀ ਨਗਰ ਲੱਜ ਅਜਰਾਇਲ ਫਰੇ ਸਤਾ ਕਹਿ ਘਰ ਨਾਠੀ ਅੱਜ ਫਰੀਦਾ ਭੰਨੀ ਕੜੇ ਸਵਨ ਵੇ ਟੂਟੀ ਨਗਰ ਲੱਜ ਜੋ ਸੱਜਣ ਪੋਏ ਭਾਰਤ ਸੁੱਖ ਸੇ ਕਿਉ ਆਵੇ ਅੱਜ ਫਰੀਦਾ ਬੇਨਿਵਾਜਾ ਕੁੱਤਿਆ ਇਹ ਨ ਭਲੀ ਰੀਤ ਕਭੀ ਚੱਲ ਨ ਆਇਆ ਪੰਜੇ ਵਕਤ ਮਸੀਤ ਉੱਠ ਫਰੀਦਾ ਉਜੂ ਸਾਜ ਸੁਬਹ ਨਿਵਾਜ ਗੁਜ਼ਾਰ ਜੋ ਸਿਰ ਸਾਈ ਨਾ ਨਿਵੇ ਸੋ ਸਿਰ ਕਪ ਉਤਾਰ ਜੋ ਸਿਰ ਸਾਈ ਨਾ ਨਿਵੇ ਸੋ ਸਿਰ ਕੀ ਜੇ ਕਾਏ ਕੁੰਨੇ ਹੇਠ ਜਲਾਈ ਐ ਬਾਲਣ ਸੰਦੇ ਥਾਏ ਫਰੀਦਾ ਕਿੱਥੇ ਤੁਹਾਡੇ ਮਾਪਿਆ ਜਿੰਨੀ ਤੂੰ ਜਣਿਓ ਤੈ ਪਾਸੋ ਲੱਦ ਗਏ ਤੂੰ ਅਜੇ ਨਾ ਪਤੀ ਨੋਏ

ਜੇ ਗਲ ਕੱਪੈ ਚੁੱਖ ਪਵਣ ਤੈ ਤੀ ਮਾਮਲੇ ਸਹਾਂ ਤੈ ਤੀ ਦੁੱਖ ਚਬਲ ਚਲਨ ਰਤਨ ਸੇ ਸੁਣੀ ਰਬੈ ਗਏ ਹੇੜੇ ਮੋਤੀ ਧਾਸ ਜਾਨੀ ਚੱਲ ਗਏ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਦੇਹੀ ਰੋਗ ਨ ਲੱਗਈ ਪੱਲੇ ਸਭ ਕਿਛ ਪਾਏ ਫਰੀਦਾ ਪੰਖ ਪਰਾਉਣੇ ਦੁਨੀ ਸੁਹਾਵਾ ਬਾਗ ਨੌਬਤ ਵੱਜੀ ਸੁਬਹ ਸਿਓ ਚੱਲਣ ਕਾ ਕਰ ਸਾਜ ਫਰੀਦਾ ਰਾਤ ਕਥੂਰੀ ਵੰਡੀ ਐ ਸੁੱਤਿਆ ਮੇਰੇ ਨਾ ਭਾਓ ਜਿਨ੍ਹਾਂ ਨੇ ਨਿੰਦਰਾ ਬਲੈ ਤਿੰਨਾਂ ਮਿਲਣ ਕੋ ਆਓ ਫਰੀਦਾ ਮੈਂ ਜਾਣਿਆ ਦੁੱਖ ਮੁਝਕੂ ਦੁੱਖ ਸਭਾਏ ਜਗ ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ ਮਹੱਲਾ ਪੰਜਵਾ ਫਰੀਦਾ ਭੂਮ ਰੰਗਾਵਲੀ ਮੰਜ ਵਸੂਲਾ ਬਾਗ ਜੋ ਜਲ ਪੀਰਣੀ ਵਾਜਿਆ ਤਿਨਾ ਅੰਚਨਾ ਲਾਗ ਮਹੱਲਾ ਪੰਜਵਾ ਫਰੀਦਾ ਉਮਰ ਸੁਹਾਵੜੇ ਸੰਗ ਸੁਨੜੀ ਦੇ ਵਿਰੜੇ ਕੇ ਈ ਪਾਏ ਨਾ ਜਿਨ੍ਹਾਂ ਪਿਆਰੇ ਨੇ ਕੰਦੀ ਵਹਿਨ ਟਾਹੇ ਤੋਪੀ ਲੇਖਾ ਦੇਵਨਾ ਜਿੱਧਰ ਰੱਬ ਰਜਾਏ ਵਹਿਣ ਕਦਾਤ ਦਾਉਂ ਗਉਂ ਕਰੇ ਫਰੀਦਾ ਡੁੱਖਾ ਸੇਤੀ ਦੇ ਗਿਆ

ਪੰਜਵਾ ਫਰੀਦਾ ਦੁਣੀ ਵਜਾਏ ਵੱਜਦੇ ਤੂਪੀ ਵੱਜੈ ਨਾਲ ਸੋਈ ਜਿਉ ਨਾ ਵੱਜਦਾ ਜਿਸ ਅਲਹ ਕਰਦਾ ਸਾਰ ਮਹੱਲਾ ਪੰਜਵਾ ਫਰੀਦਾ ਦਿਲ ਰਤਾ ਇਸ ਦੁਣੀ ਸਿਓ ਦੁਣੀ ਨਾ ਕਿਤੇ ਕੰਮ ਮਿਸਲ ਫਕੀਰਾਂ ਗਾਖੜੀ ਸੋ ਪਾਏ ਪੂਰ ਕਰਮ ਪਹਿਲੇ ਪਹਿਰੇ ਪੁੱਲੜਾ ਫਲ ਵੀ ਪੱਛਾ ਰਾਤ ਜੂ ਜਾਗਨ ਲਹੰਸ ਸਾਈ ਕੰਨੋ ਦਾਤ ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ ਇੱਕ ਜਗਨ ਦੇ ਨਾ ਲਹਿਣ ਇਕਣਾ ਸੁੱਤਿਆਂ ਦੇ ਉਠਾਲ ਢੂੰਡੇਂਦੀ ਸੁਹਾਕੂ ਤੋਂ ਤਣਕਾਈ ਕੋਰ ਜਿੰਨਾ ਨਾਮ ਸੁਹਾਗਣੇ ਤਿੰਨਾ ਝਾਕਣ ਹੋਰ ਸਬਰ ਮੰਜ ਕਮਾਣੇ ਸਬਰ ਕਾ ਨਿਹਨੋ ਸਬਰ ਸੰਧਾ ਬਾਣ ਖਾਲੇ ਖਤਾ ਨਾ ਕਰੇ।

ਮੂਪਰੀ ਮਿਲਾਨੈ ਤਣ ਨੰਦ ਪਾਇ ਤਨੂਰ ਜਿਉਂ ਬਾਲਣ ਹੱਡਣ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪ੍ਰੀ ਨਿਹਾਲ ਹੋਂਟ ਨੇਂਦੇ ਸੱਜਣ ਸੱਜਣ ਮੈਡੇ ਨਾਲ ਨਾਨਕ ਅਲਖਣ ਲਖੀਐ ਗੁਰਮੁਖ ਦੇ ਦਿਖਾਲ ਹੰਸਾਂ ਦੇਖ ਤਰਨ ਦਿਆਂ ਬੱਗਾ ਚਾਓ

ਕੀ ਹਰ ਨਾਕ ਸਫਾਰੇ ਕਰੇ ਆਜ ਪਿੰਡ ਦ੍ਰੋਪਦੀ ਲਾਜ ਰੱਖੀ ਹਰ ਪ੍ਰਭਜੀ ਛੀਨਤ ਬਾਸਰ ਦੀਨ ਬਹੁ ਸਾਜ ਸੋ ਦਾਮ ਆਪ ਦਾ ਤੇ ਰਾਖਿਆ ਗਣਕਾ ਪੜਤ ਪੁਰੇ ਤੇ ਕਾਜ ਸ੍ਰੀ ਸਤਿਗੁਰ ਸੋ ਪ੍ਰਸੰਨ ਕਾਲ ਜੁਗ ਹੋਏ ਰਾਖੋ ਦਾਸ ਪਾਠ ਕੀ ਲਾਜ ਝੋਲਣਾ ਗੁਰੂ ਗੁਰ ਗੁਰੂ ਗੁਰ ਗੁਰ ਜਾ ਪ੍ਰਾਣਿਉ ਸ਼ਬਦ ਹਰ ਹਰ ਜਪੇ ਨਾਮ ਨਿਧਿਆ ਪੈ ਰਸਨ ਅਹਿਨਿਜ ਰਸੈ ਸਤ ਕਰ ਜਾਣਿਓ ਹੁਣ ਪ੍ਰੇਮ ਰੰਗ ਪਾਏ ਗੁਰਮੁਖ ਧਿਆਏ ਅਣ ਮਾਰਗ ਤਜੋ ਭਜੋ ਹਰ ਗਿਆਨਿਓ ਬਚਨ ਗੁਰਿਦ ਤਰਹ ਪੰਚ ਭੂ ਮਸ ਕਰੋ ਜਨਮ ਕੁਲ ਦੁਰ ਦੁਆਰ ਹਰ ਮਾਨੇ ਹੋ ਜੋ ਤਾ ਸਭ ਸੁਖੇ ਤੋਤ ਤੂੰ ਵੰਸ਼ ਹੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਣੀ ਹੋ ਗੁਰੂ ਗੁਰ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤਿਕਾਰ ਅਗਮ ਗੁਣ ਗਿਆਨ ਥਾਨ ਹਰ ਮਨ ਧਰੋ ਧਿਆਨ ਅਹਿਨ ਸਕਰ ਹੋ ਬਚਨ ਗੁਰ ਦੇ ਤਰ ਹੁਣ ਗੁਰੂ ਜਲ ਬਿਮਲ ਥਾ ਮਜਨ ਕਰੋ ਸੰਤ ਗੁਰ ਸੁਖ ਧਰੋ ਨਾਮ ਸੱਚ ਰੰਗ ਸਰ ਸਦਾ ਨਿਰਵੈਰ ਨਿਰਕਾਰ ਨਿਰਭਉ ਜਪੈ ਪ੍ਰੇਮ ਗੁਰੂ ਸ਼ਬਦ ਰਸ ਕਰਤ ਦ੍ਰਿੜ ਭਗਤ ਹਰ ਮੁਗਦ ਮਨ ਭਰਮ ਤਜੋ ਨਾਮ ਗੁਰਮੁਖ ਭਜੋ

ਧਰੁਵ ਪ੍ਰਹਲਾਦ ਸੁਦਾਮ ਪੂ ਭਗਤ ਹਰ ਕੇ ਜੋਗਨ ਅਮਰੇਕ ਜੈ ਦੇਵ ਤ੍ਰਿਲੋਚਨ ਨਾਮ ਆਵਰ ਕੰਬੀਰ ਫਣੰਗ ਤਿਨਕੋ ਅਵਤਾਰ ਪਿਓ ਕਲ ਖੇਤਰ ਜਸ ਜਗਤ ਪਰ ਛਾਇਓ ਸ੍ਰੀ ਗੁਰੂ ਰਾਮਦਾਸ ਜੀ ਜੈ ਜਗ ਮੈਂ ਤੈ ਹਰਿ ਪ੍ਰਮ ਪਦ ਪਾਇਓ ਮਨਸਾ ਕਰ ਸਿਮਰਨ ਤੁਜੇ ਨਾਰੇ ਕਾਮ ਕ੍ਰੋਧ ਮਿਟਿਓ ਜੋ ਤੈਨੂੰ ਬਾਚਾ ਕਰ ਸਿਮਰਨ ਤੁਜੇ ਤਿੰਨ ਦੁੱਖ ਦਰਿਦਰ ਮਿਟਿਓ ਜੋ ਕਿਨੂੰ ਕਰਮ ਕਰ ਤੁਰ ਦਰਸ ਪਰਸ ਪਾਰਸ ਸਰ ਬਲ ਭੱਟ ਜਸ ਗਾਇ ਸ੍ਰੀ ਗੁਰੂ ਰਾਮਦਾਸ ਜੀ ਜੈ ਜਗ ਮੈਂ ਤੈ ਹਰਿ ਪਰਮ ਪਦ ਪਾਇਓ ਜੈ ਸਤਿਗੁਰ ਸਿਮਰੰਤ ਨੈਣ ਕੈ ਤਿਮਰ ਮਟੈ ਖਿਨਾ ਜਿਹ ਸਤਿਗੁਰ ਸਿਮਰੰਤ ਰਿਦੇ ਹਰ ਨਾਮ ਦਿਨੋ ਦਿਨ ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ ਜਿਹ ਸਤਿਗੁਰ ਸਿਮਰੰਤ ਰਿਦ ਸਿਧ ਨਾਉਣ ਦਪਾਵੈ ਸੋਈ ਰਾਮਦਾਸ ਗੁਰ ਬਲ ਭੰਨ ਮਿਲ ਸੰਗਤ ਧਨ ਧਨ ਕਰੋ ਜੇ ਸਤਿਗੁਰੂ ਲਗ ਪ੍ਰਭ ਪਾਈ ਹੈ ਸੋ ਸਤਿਗੁਰੂ ਸਿਮਰੋ ਨਰੋ ਜਿਨ ਸ਼ਬਦ ਕਮਾਏ ਪਰਮ ਪਦ ਪਾਏਓ ਸੇਵਾ ਕਰਤ ਨਾ ਛੋਡਿਓ ਪਾਸ ਤਾਤੇ ਗੌਹਰ ਗਿਆਨ ਪ੍ਰਗਟ ਉਜਿਆਰ ਦੁੱਖ ਦਰਿ ਦਰਿੰਦਿਆਰ ਕੋ ਨਾਸ਼

ਰੰਗ ਨਾਨਕ ਗੁਰ ਤਿਵ ਗੁਰੂ ਅਮਰਦਾਸ ਕੇ ਗੁਰੂ ਰਾਮਦਾਸ ਜਿਨ ਸਤਿਗੁਰੂ ਸੇ ਪਦਾਰਥ ਪਾਏ ਨਾ ਨਿਸ ਬਾਂਸਰ ਹਰ ਚਰਨ ਨਿਵਾਸ ਤਾਤੇ ਅੰਗ ਸੰਗਤ ਸਗਨ ਭਾਇ ਭਇਓ ਮਨ ਤੁਮਲਿਆ ਗੁਰ ਪ੍ਰਗਟ ਸੁਭਾਸ ਧਰੂਪ ਪ੍ਰਹਲਾਦ ਕਬੀਰ ਤਲੋਚਨ ਨਾਮ ਲੈਤ ਉਪਜੋ ਜੋ ਪ੍ਰਗਾਸ ਜੇ ਪਿਖਤ ਯਤ ਹੋਏ ਰਹਿਸ ਮਣ ਸੋਈ ਸੰਤ ਸਹਾਰ ਗੁਰੂ ਰਾਮਦਾਸ ਨਾਨਕ ਨਾਮ ਨਿਰੰਜਨ ਜਾਨੋ ਕਿੰਨੀ ਭਗਤ ਪ੍ਰੇਮ ਲਿਵਲਾਏ ਤਾਂ ਤੇ ਅੰਗ ਦੇ ਅੰਗ ਸੰਗ ਹੈ ਸਾਇਰ ਤਿੰਨ ਸ਼ਬਦ ਸੁਰਤ ਕੀ ਨੀਵ ਰਖਾਏ ਗੁਰੇ ਅਮਰਦਾਸ ਕੀ ਕਥ ਕਥਾ ਹੈ ਇੱਕ ਜੀ ਕਛ ਕਹੀ ਨਾ ਜਾਏ ਸੋਡੀ ਸਿਰਠ ਸਗਲ ਤਾਰਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਵਡਾਏ।

ਸੁਤ ਦਾਰਾ ਸੋ ਪ੍ਰੀਤ ਲਗਾਏ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹ ਮਿਲੰਤ ਜਮ ਤ੍ਰਾਸ ਮਿਟਾਏ ਇੱਕੇ ਅਰਦਾਸ ਭਾਟ ਕੀਰਤ ਕੇ ਗੁਰੂ ਰਾਮਦਾਸ ਰਾਖੋ ਸ਼ਰਣਾਏ ਮੋਹ ਮਲ ਬਿਵਸ ਕੀਓ ਕਾਮ ਕਹਿਤੀ ਕਿਸ ਪਛਾੜੋ ਕ੍ਰੋਧ ਖੰਡ ਪ੍ਰਚੰਡ ਲੋਭ ਅਵਮਾਨ ਸੁਝਾੜੋ ਜਨਮ ਕਾਲ ਕਰ ਜੋੜ ਹੁਕਮ ਜੋ ਹੋਏ ਸੋ ਮੰਨੈ ਭਾਵ ਸਾਗਰ ਬੰਦਿਓ ਸਿੱਖ ਤਾਰੇ ਸੋ ਪ੍ਰਸੰਨੇ ਸ੍ਰੀ ਆਤ ਪਤ ਸਚੋ ਤਖਤ ਜੋਗ ਭੋਗ ਸੁਜਿਤ ਬਲ ਗੁਰੂ ਰਾਮਦਾਸ ਸੱਚ ਸਲ ਫਾਨੋ ਤੂੰ ਅਟਲ ਰਾਜ ਭਗ ਦਲ ਤੂੰ ਸਤਿਗੁਰੂ ਚਹੁ ਜੁਗੀ ਆਪ ਆਪੇ ਪਰਮੇਸ਼ਰ ਸੁਰਨਾਰੇ ਸਾਧਿਕ ਸਿੱਧ ਸਿੱਖ ਸੋਵੰਤ ਤੁਰੇ ਤੁਰ ਆਦ ਜੁਗਾਦ ਅਨਾਦ ਕਲਾ ਧਾਰੀ ਤ੍ਰੈਲੋ ਅਗਮ ਨਿਗਮ ਦਰਣ ਜਰਾ ਜਮੈਰੋ ਗੁਰ ਅਮਰਦਾਸ ਸਿਰ ਥਾਪਿਓ ਪਾਰ ਗਰਾਮੀ ਤਾਰਨ ਤਰਨੋ ਅਗ ਅੰਤਕ ਬਦੈ ਨਾ ਸਲ ਕਵ ਗੁਰ ਰਾਮਦਾਸ ਤੇਰੀ ਸ਼ਰਣ ਸਵਈਏ ਮਹੱਲੇ ਪੰਜਵੇਂ ਕੈ ਇੱਕੋ ਓਂਕਾਰ ਸਤਿਗੁਰੂ ਪ੍ਰਸਾਦ ਸਿਮਰੰ ਸੋਏ ਪੁਰਖ ਅਚੁਲ ਅਬਿਨਾਸੀ ਜਿਸ ਸਿਮਰਤ ਦੁਰਮਤ ਮਲ ਨਾਸੇ ਸਤਿਗੁਰ ਚਰਨ ਕਵਲ ਰਿਤ ਹਰੰਗ ਗੁਰ ਅਰਜਨ ਗੁਣ

0: ਮਨੋਰਥ ਪੂਰੀ ਅਸ ਤੈ ਜਨਮਤ ਗੁਰਮਤ ਬ੍ਰਹਮ ਪਛਾਨੇ ਕਲ ਜੋੜ ਕਰ ਸੁਜਸ ਵਖਾਨੇ ਭਗਤ ਜੋਗ ਕੋ ਜੈਤਵਾਰ ਹਰ ਜਨ ਕੋ ਪਾਏ ਸ਼ਬਦ ਗੁਰੂ ਪ੍ਰਕਾਸਿਓ ਹਰ ਰਸਨ ਵਸਾਇਓ ਗੁਰੂ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਓ ਗੁਰੂ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰੇ ਆਇਓ ਵੜ ਭਾਗੀ ਉਣ ਮਾਨਿਓ ਰਿਧ ਸ਼ਬਦ ਵਸਾਇਓ ਮਨ ਮਾਨਕ ਸੰਤੋਖਿਓ ਗੁਰੂ ਨਾਮ ਦ੍ਰਿੜਾਇਓ ਅਗਮ ਅਗੋਚਰ ਪਾਰ ਬ੍ਰਹਮ ਸਤਿਗੁਰ ਦਰਸਾਇਓ ਗੁਰ ਅਰਜਨ ਘਰ ਗੁਰੂ ਰਾਮਦਾਸ ਅਣਪੋ ਠਹਿਰਾਇਓ ਜਨਕ ਰਾਜ ਵਰਤਾਏ ਸਜੁਗ ਆਲੀਨਾ ਗੁਰੂ ਸਾਹਿਬ ਦੇ ਮਨ ਮਾਨਿਆ ਅਵਤੀਜ ਪਤੀਨਾ ਗੁਰੂ ਨਾਨਕ ਸੱਚ ਨੀਵ ਸਾਜ ਸਤਿਗੁਰ ਸੰਗ ਲੀਨਾ ਗੁਰੂ ਅਰਜਨ ਘਰ ਗੁਰੂ ਰਾਮਦਾਸ ਅਪਰੰਪਰ ਬੀਨਾ ਖੇਲ ਗੁੜੋ ਕਿਉ ਹਰ ਰਾਏ ਸੰਤੋਖ ਸਮਾਚਰਿਓ ਬਿਮਲ ਬੁੱਧ ਸਦ ਸਤਿਗੁਰ ਸਮਾਨ ਅੱਜ ਉਨੇ ਸੰਭ ਸਜਸ ਕਲ ਕਵਿਨ ਵਖਾਨ ਗੁਰੂ ਨਾਨਕ ਅੰਗਦ ਵਰ ਗੁਰੂ ਅੰਗਦ ਅਮਰ ਨਿਧਾਨ ਗੁਰ ਰਾਮਦਾਸ ਅਰਜਨ ਵਰੋਂ ਪਾਰਸ ਪਰਸ ਪ੍ਰਮਾਨ ਸਦ ਜੀਵਨ ਅਰਜਨ ਅਮੋਲ ਅਜੂਨੀ ਸੰਭ ਭੈ ਪੰਜਨ ਪਰ ਦੁਖ ਨਿਵਾਰ ਅਪਾਰ ਅਣਭ ਅਗਹ ਗਹਿਨ ਭ੍ਰਮ ਪ੍ਰਾਤ ਦਹਿਣ ਸੀਤਲ ਸੁਖ ਦਤ ਅਸੰਭਵ ਉਦਵ ਪੁਰਖ ਪੂਰਨ ਵੇਦਤ ਨਾਨਕ ਆਦਿ ਅੰਗਦ ਅਮਰ ਸਤਿਗੁਰ ਸ਼ਬਦ ਸਮਾਇਓ ਧੰਨ ਧੰਨ ਗੁਰੂ ਰਾਮਦਾਸ ਗੁਰੂ ਜਿਨ ਪਾਰਸ ਪਰਸ ਮਿਲਾਇਓ ਜੈ ਜੈਕਾਰ ਜਾਸ ਜਗ ਅੰਦਰ ਮੰਦਰ ਭਾਗ ਜੁਗਤ ਸਿਵ ਰਹਿਤਾ ਗੁਰਪੂਰਾ ਪਾਇਓ ਬੜ ਭਾਗੇ ਲਿਵ ਲਾਗੇ ਮੇਦਨ ਭਰ ਸਹਿਤਾ ਭੈ ਪੰਜਨ ਅਰਪੀਰ ਨਿਵਾਰਨ ਕਲ ਸਹਾਰ ਤੋਹ ਜਸ ਬਖਤਾ ਕੁਲ ਸੋਢੀ ਗੁਰੂ ਰਾਮਦਾਸ ਤਨ ਧਰਮ ਤੁਜਾ ਅਰਜਨ ਹਰ ਭਗਤਾ ਧਰਮ ਤੇਲ ਗੁਰਮਤ ਗੰਭੀਰ ਪਰ ਦੁਖ ਨਿਵਸਾਰਨ
1: ਸ਼ਬਦ ਸਾਰ ਹਮ ਸਮ ਉਦਾਰ ਹਮੇਵ ਨਿਵਾਰਨ ਮਹਾਦਾਨ ਸਤਿਗੁਰ ਗਿਆਨ ਮਨ ਚਾਉ ਨ ਹਟੈ ਸਤਵੰਤ ਹਰ ਨਾਮ ਮੰਤਰ ਨਵ ਨਿਧਨਾ ਨਿਖੁਟੈ ਗੁਰੂ ਰਾਮਦਾਸ ਤਨ ਸਰਬ ਮੈਂ ਸਹਿਜ ਚੰਦੋਵਾ ਤਾਣਿਓ ਗੁਰ ਅਰਜਨ ਕਲ ਉਚਰੈ ਤੈ ਰਾਜੋਗ ਰਸ ਜਾਣਿਓ ਪੈ ਨਿਰਭਉ ਮਾਣਿਓ ਲਾਖ ਮੈਂ ਲਖ ਲਖਾਇਓ ਅਗਮ ਅਗੋਚਰ ਗਤ ਗੰਭੀਰ ਸਤਿਗੁਰ ਪਰਚਾਇਓ ਗੁਰ ਪਰਚੈ ਪਰਵਾਨ ਰਾਜ ਮੈਂ ਜੋਗ ਕਮਾਇਓ ਤਨ ਤਨ ਗੁਰ ਤਨ ਅਪਾਰ ਸਰ ਸੁਪਰ ਪਰਾਇਓ ਗੁਰਗਮ ਪਰਮਾਣਾ ਜਰ ਜਰਿਓ ਸਰ ਸੰਤੋਖ ਸਮਾਇਓ गुरु अर्जन कल उचर तै सहजोग निज पायो अमे रसना बदन बरदात अलख अपार गुरसूर शब्द हमें निवारियो पंचाहर निदलियो सुन सहज निज कर सहारे।

ਮੂਰਤ ਸਦਾ ਥਿਰ ਲਾਏ ਚਿੱਤ ਸਨਮੁਖ ਰਹੋ। ਕਲ ਯੁਗ ਜਹਾਜ ਅਰਜਨ ਗੁਰੂ ਸਗਲ ਸ੍ਰਿਸ਼ਟ ਲਾਗ ਬਿਤ ਰਹੋ।

ਆਪ ਪਰਮੇਸ਼ਰ ਦੀਓ। ਮਿਲ ਨਾਨਕ ਅੰਗਦ ਅਮਰ ਗੁਰ, ਗੁਰ ਰਾਮਦਾਸ ਹਰ ਪਹਿ ਗਇਓ। ਹਰ ਬੰਸ ਜਗਤ ਜਸ ਸੰਚਰਿਓ, ਸੋ ਕਵਨ ਕਹਿ ਸ੍ਰੀ ਗੁਰਮੋਯੋ। ਦੇਵਪੁਰੀ ਮਹਿ ਗਇਓ, ਆਪ ਪਰਮੇਸ਼ਰ ਪਾਇਓ। ਹਰ ਸਿੰਘਾਸਨ ਦਿਓ, ਸ੍ਰੀ ਗੁਰ ਤਹਿ ਬੈਠਾਇਓ।

ਛਤਰ ਸਿੰਘਾਸਨ ਪਿਰਥਮੀ ਗੁਰ ਅਰਜਨ ਕੋ ਦਿਆ।

ਨਿਰਭਉ ਨਿਰਵੈਰੁ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ।

ਚੜ ਚੱਖੜ ਓਹਾਰ ਵਹਿ ਲਹਿਰੀ ਵਹਿਣ ਲਖੇ ਸਰੀ ਸਤਿਗੁਰ ਸਿਉਆ ਲਾਏ ਬੇੜੇ ਡੁੱਬਣ ਨਾਹੀਂ ਪਾਉ ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿਤ ਨਾ ਰਹਿਓ ਕੋਈ।

ਗੱਲਾਂ ਪਿੱਟਣ ਸਿਰ ਖੋਹੇ ਨਾ। ਨਾਉ ਲੈਣ ਯਾਰ ਕਰਨ ਸਮਾਏ, ਨਾਨਕ ਤਿੰਨ ਬਲਿਹਾਰ ਜਾਏ। ਹਰੇ ਮਨ

ਆਉ ਸਹਿ ਸਹਿਜੀ ਅਰਾ ਪਰ ਰਹਿਓ ਮਾ ਕੋ ਅਵਰ ਨਾ ਢੰਗ ਨਾਨਕ ਗੁਰਮੁਖ ਛੁੱਟੀ ਐ ਹਰ ਪ੍ਰੀਤਮ ਸਿਉ ਸੰਗ ਬਾਗ ਮਰੈ ਮਨ ਮਾਰੀਐ ਜਿਸ ਸਤਿਗੁਰ ਦੀਖਿਆ ਹੋਈ ਆਪ ਛਾਣੈ ਹਰ ਮਿਲੈ ਬਹੁੜ ਨਾ ਮਰਨਾ ਹੋਇ ਕੀਚੜ ਹਾਥ ਨਾ ਬੁਡਈ ਇੱਕਾ ਨਦਰ ਨਿਹਾਲ ਨਾਨਕ ਗੁਰਮੁਖ ਉਬਰੇ ਗੁਰ ਸਰਬਰ ਸੱਚੀ ਪਾਲ ਅਗਨ ਮਰੈ ਜਲ ਲੋੜ ਲਹੋ ਵਿਣ ਗੌਰਵ ਨਿਧ ਜਲ ਨਾਹੀ ਜਨਮ ਮਰੈ ਪਰਮਾਈਐ ਜੀ ਲੱਖ ਕਰਮ ਕਮਾਹੇ ਜਮ ਜਾਗਾਤ ਨਾ ਲੱਗਈ ਜੇ ਚੱਲੈ ਸਤਿਗੁਰ ਪਾਏ।

ਚੈਂਜ ਭਰੀ ਗੰਦੀ ਆਏ ਸਰਵਰ ਹੰਸ ਨਾ ਜਾਣਿਆ ਕਾਗ ਕੁ ਪੰਖੀ ਸੰਗ ਸਾਕਤ ਸਿਉ ਐਸੀ ਪ੍ਰੀਤ ਹੈ ਬੂਝੋ ਗਿਆਨੀ ਰੰਗ ਸੰਤ ਸਭਾ

ਵੇਖਣ ਸੁਣਨਾ ਝੂਠ ਹੈ ਮੁੱਖ ਝੂਠਾ ਆ ਲਾਓ ਨਾਨਕ ਨਾਮ ਸਲਾਹੇ ਤੂੰ ਹੋਰ ਹਉਮੈ ਆਵੋ ਜਾਓ।

ਪਰਵਾਨ ਪਿਰਮ ਪੈ ਕਾਮਨਾ ਨਿਕਲੈ ਲਾਇਆ ਤਿੰਨ ਸੁਜਾਨ ਭਾਂਡਾ ਧੋਵੈ ਕੌਣ ਜੇ ਕੱਚਾ ਸਾਜਿਆ।

ਇੱਕ ਕਹਿ ਜਾਣਨ ਕਹਿਆ ਬੁੱਝਣ ਤੇ ਨਰ ਸੁਗੜ ਸਰੂਪ ਇੱਕ ਨਾ ਨਾਦ ਨਾ ਵੇਦ ਨਾ ਗੀਅ ਰਸ ਰਸ ਕਸ ਨਾ ਜਾਣੰਤ ਇੱਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ ਅੱਖਰ ਕਾ ਪਿਉ ਨਾ ਲਹੰਤ ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ

ਨਾਨਕ ਤੇ ਸੁਹਾਗਣੀ ਜਿੰਨਾ ਗੁਰਮੁਖ ਪ੍ਰਗਟ ਹੋਏ। ਜੋ ਤੋ ਪ੍ਰੇਮ ਖੇਲਣ ਕਾ ਚਾਉ, ਸਿਰ ਤਰ ਤਲੀ ਗਲੀ ਮੇਰੀ ਆਉ। ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਨਾਲ ਕੇ ਰਾੜਾਂ ਦੋਸਤੀ, ਕੂੜੈ ਕੂੜੀ ਪਾਏ। ਮਰਨ ਨ ਜਾਪੈ ਮੂਲਿਆ, ਆਵੈ ਕਿਤੈ ਥਾਏ। ਗਿਆਨਹੀਨੰ ਅਗਿਆਨ ਪੂਜਾ, ਅੰਧ ਵਰਤਾਰਾ ਪਾਉ ਦੂਜਾ। ਗੁਰ ਬਿਨ ਗਿਆਨ, ਧਰਮ ਬਿਨ ਧਿਆਨ, ਸੱਚ ਬਿਨ ਸਾਖੀ, ਮੂਲੋ ਨਾ ਬਾਕੀ। ਮਾਣੂ ਕੱਲੈ ਉੱਠੀ ਚੱਲੈ, ਸਾਧ ਨਾਹੀ ਅਵੇਹੀ ਗੱਲੈ।

ਸਤੀ ਰੰਨੀ ਘਰੇ ਸਿਆਪਾ ਰੋਵਣ ਕੂੜੀ ਕੰਮੀ ਜੋ ਲੇਵੈ ਸੋ ਦੇਵੈ ਨਾਹੀ ਖੱਟੇ ਦਮ ਸਹਮੀ ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵੰਨ ਕੈ ਦੁਖੜੈ ਛੜਿਓ ਹੇ ਕਾਲੀ ਹੋਈ ਆ ਦੇਹੁਰੀ ਨਾਨਕ ਮੈਂ ਤਨ ਭੰਗ ਜਾਣਾ ਪਾਣੀ ਨਾ ਲਹਾਂ ਜੈਸੇ ਤੀ ਮੇਰਾ ਸੰਗ ਜਿਤ ਡਿੱਠੈ ਤਨ ਪਰ ਫੁੜੈ ਚੜੈ ਚਵਗਣ ਵੰਨ।

ਹੋਵਾ ਪੰਡਤ ਜੋਤ ਕੀ ਵੇਦ ਪੜਾ ਮੁਖ ਚਾਰ ਨਵਾਂ ਖੰਡਾਂ ਵਿੱਚ ਜਾਣੀਆਂ ਆਪਣੇ ਚੱਜ ਵਿਚਾਰ ਬ੍ਰਾਹਮਣ ਕੈਲੀ ਕਾਤ ਕੰਜਕਾ ਅਣਚਾਰੀ ਕਾ ਤਾਨ ਫਿਟਕ ਫਿਟਕਾ ਕੂੜ ਬਦੀਆ

ਆਪ ਭੁਲਾਏ ਭੁੱਲੀਐ ਆਪੇ ਮੇਲ ਮਿਲਾਏ ਨਾਨਕ ਗੁਰਮੁਖ ਛੁੱਟੀਐ ਜੇ ਚੱਲੈ ਸਤਿਗੁਰ ਪਾਏ।

ਨਾਨਕ ਜਹ ਜਹ ਮੈਂ ਫਿਰਾਂ ਤਹ ਤੈ ਸਾਚਾ ਸੋਏ ਜੈ ਦੇਖਾਂ ਤੈ ਏਕ ਹੈ ਗੁਰਮੁਖ ਪ੍ਰਗਟ ਹੋਇ ਦੁਖ ਵਿਸਾਰਨ ਸ਼ਬਦ ਹੈ ਜੀ ਮਨ ਵਸਾਏ ਕੋਈ ਗੁਰ ਕਿਰਪਾ ਤੇ ਮਨ ਵਸੈ ਕਰਮ ਪ੍ਰਾਪਤ ਹੋਇ ਨਾਨਕ ਹਾਂ ਹਾਂ ਕਰਤੇ ਖੱਪ ਮੋਏ ਖੂਹਣ ਲੱਖ ਅਸੰਖ ਸਤਿਗੁਰ ਮਿਲੇ ਸੋ ਉਭਰੇ ਸਾਚੇ ਸ਼ਬਦ ਅਲੰਖ ਜਿੰਨਾ ਸਤਿਗੁਰ ਇੱਕ ਮਨ ਸੇਵਿਆ ਤਿੰਨ ਜਨ ਲਾਗੋਂ ਪਾਏ ਗੁਰ ਸ਼ਬਦੀ ਹਰ ਮਨ ਵਸੈ

ਨਾਨਕ ਹੋਰ ਪਤਸ਼ਾਹੀਆਂ ਕੂੜੀਆਂ ਨਾਮ ਰਤੇ ਪਾਤਸ਼ਾਹ ਜਿਉ ਕੁਰਖੈ ਕਰ ਭਗਤੀ ਨਾ ਰਹਿ ਯਤ ਲੁਚੈ ਭਗਤੀ ਪਾਇ ਬਹੁ ਰਸਾਲਣੇ ਸਵਾਰ ਦੀ ਖੱਟ ਰਸ ਮੀਠੇ ਪਾਏ ਤਿਉ ਬਾਣੀ ਭਗਤ ਸਾਲਾਹਾਂ ਦੇ ਹਰ ਨਾਮੈ ਚਿਤ ਲਾਇ ਮਨ ਤਨ ਤਨ ਆਗੈ ਰਾਖਿਆ ਸਿਰ ਵੇਚਿਆ ਗੁਰ ਆਗੈ ਜਾਇ ਪੈ ਭਗਤੀ ਭਗਤ ਬਹੁ ਲੋਚਦੇ।

ਤੇ ਪਤਾਸੈ ਹਰ ਗੁਣ ਗਾਇ। ਧੰਨ ਧੰਨ ਕਲ ਜੁਗ ਨਾਨਕਾ ਜੇ ਚੱਲੇ ਸਤਿਗੁਰ ਪਾਇ। ਸਤਿਗੁਰੂ ਨਾ ਸੇਵਿਓ ਸ਼ਬਦ ਨ ਰੱਖਿਓ ਉਰ ਧਾਰ। ਤਿਗ ਤਿਨਾਂ ਦਾ ਜੀਵਿਆ ਕਿਤ ਆਏ ਸੰਸਾਰ। ਗੁਰਮਤਿ ਪਉ ਮਨ ਪਵੈ ਤਾਂ ਹਰ ਰਸ ਲੱਗੈ ਪਿਆਰ। ਨਾਉ ਮਿਲੈ ਤੁਰ ਲਿਖਿਆ ਜਨ ਨਾਨਕ ਪਾਰ ਉਤਾਰ। ਮਾਇਆ ਮੋਏ ਜਗ ਪਰਮਿਆ ਕਰਮ ਸੈ ਖਬਰ ਨਾ ਹੋਏ। ਕਾਮ ਕ੍ਰੋਧ ਮਨ ਹਿਰ ਲਿਆ ਮਨਮੁਖ ਅੰਧਾ ਲੋਇ। ਗਿਆਨ ਖੜਗ ਪੰਚ ਦੂਤ ਸੰਘਾਰੇ ਗੁਰਮਤਿ ਜਾਗੈ ਸੋਏ। ਨਾਮ ਰਤਨ ਪ੍ਰਗਾਸਿਆ ਮਨ ਤਨ ਨਿਰਮਲ ਹੋਇ। ਨਾਮ ਹੀ ਨਕਟੇ ਫਿਰ ਹੈ ਬਿਨ ਨਾਵੈ ਬਹਿ ਰੋਈ। ਨਾਨਕ ਜੋ ਧੁਰ ਕਰਤੈ ਲਿਖਿਆ ਸੋ ਮੀਟ ਨਾ ਸਕੈ ਕੋਇ। ਗੁਰਮੁਖਾਂ ਹਰ ਤਨ ਖਟਿਆ ਗੁਰ ਕੈ ਸ਼ਬਦ ਵਿਚਾਰ। ਨਾਮ ਪਦਾਰਥ ਪਾਇਆ ਟੁੱਟ ਭਰੇ ਭੰਡਾਰ। ਹਰ ਗੁਣ ਬਾਣੀ ਉਚਰੈ ਅੰਤ ਨ ਪਾਰਾ ਵਾਰ। ਨਾਨਕ ਸਭ ਕਾਰਨ ਕਰਤਾ ਕਰੈ ਵਿਖੈ ਸਿਰਜਨਹਾਰ। ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ਼। ਤਿਥੈ ਉਂਗ ਨਾ ਭੁੱਖ ਹੈ ਹਰਿ ਅੰਮ੍ਰਿਤ ਨਾਮ ਸੁਖ ਵਾਸ। ਨਾਨਕ ਦੁੱਖ ਸੁਖ

ਇੱਕ ਉਪਜੈ ਇੱਕ ਬਿਨ ਸਜਾਹੇ ਹੁਕਮੇ ਆਵੈ ਜਾਏ ਜਮਨ ਮਰਨ ਨਾ ਚੁੱਕਈ ਰੰਗ ਲੱਗਾ ਦੂਜੈ ਪਾਏ ਬੰਧਨ ਬੰਧ ਪਵਾਈਅਨ ਕਰਨਾ ਕਛੂ ਨਾ।

ਜਾਂਦਾ। ਜਿਨ ਕੋ ਪੂਰਬ ਲਿਖਿਆ ਤਿਨ ਭੇਟਿਆ ਗੁਰੂ ਗੋਬਿੰਦ, ਨਾਨਕ ਸਹਿਜੇ ਮਿਲ ਰਹੇ ਹਰ ਪਾਇਆ ਪਰਮਾਨੰਦ। ਸਤਿਗੁਰ ਸੇਵਣ ਆਪਣਾ ਗੁਰ ਸ਼ਬਦੀ ਵਿਚਾਰ, ਸਤਿਗੁਰ ਕਾ ਪਾਣਾ ਮਨ ਲੈਣ, ਹਰ ਨਾਮ ਰੱਖਾਂ ਔਰ ਤਾਰ। ਐਥੈ ਉਥੈ ਮੰਨੀਆ ਨਉ, ਹਰ ਨਾਮ ਲੱਗੀ ਵਾਪਾਰ, ਗੁਰਮੁਖ ਸ਼ਬਦ ਸਿੰਜਾਪ ਦੇ ਤਤ ਸਾਚੈ ਦਰਬਾਰ। ਸੱਚਾ ਸੌਦਾ ਖਰਚ ਸੱਚ, ਅੰਤਰ ਭਿਰਮ ਪਿਆਰ, ਜਮ ਕਾਲ ਨੀੜ ਨਾ ਆਵਈ,

ਵਡਭਾਗੀ ਨਾਮ ਧਿਆਇਆ ਇਹਨ ਸਲਾਗਾ ਪਾਓ, ਜਨ ਨਾਨਕ ਮੰਗੈ ਧੂੜ ਤੈਨਾ ਹਉ ਸਾਧ ਕੁਰਬਾਨ।

ਤੂੰ ਬਖਸ਼ ਮਿਲਾਵਨਹਾਰ। ਗੁਰ ਤੁਠੇ ਹਰ ਪ੍ਰਭ ਮੇਲਿਆ, ਸਭ ਕਿਲ ਵਿਖ ਕੱਟ ਵਿਕਾਰ। ਜਿੰਨਾ ਹਰ ਹਰ ਨਾਮ ਤੇ ਆਇਆ, ਜਨ ਨਾਨਕ ਤਿੰਨ ਜੈਕਾਰ। ਵਿਛੜ ਵਿਛੜ ਜੋ ਮਿਲੇ, ਸਤਿਗੁਰ ਕੇ ਭੈ ਭਾਈ। ਜਨ ਮਰਨ ਹੀ ਚਲ ਪਏ, ਗੁਰਮੁਖ ਨਾਮ ਤੇ ਆਏ। ਗੁਰ ਸਾਧੂ ਸੰਗਤ ਮਿਲੈ, ਹੀਰੇ ਰਤਨ ਲਭੰਨ। ਨਾਨਕ ਲਾਲ ਅਮੋਲਕਾ, ਗੁਰਮੁਖੋ ਜਲਹਨ। ਮਨਮੁਖ ਨਾਮ ਨਾ ਚੇਤਿਓ, ਤੈਗ ਜੀਵਨ ਤੈਗ ਵਾਸ। ਜਿਸਦਾ ਦਿੱਤਾ ਖਾਣਾ ਪਹਿਨਣਾ, ਸੋ ਮਨ ਨਾ ਵਸਿਓ ਗੁਣਤਾਸ। ਇਹੋ ਮਨ ਸ਼ਬਦ ਨਾ ਭੇਦਿਓ, ਕਿਉਂ ਹੋਵੈ ਘਰ ਵਾਸ। ਮਨਮੁਖੀਆਂ ਦੁਹਾਗਣੀ, ਆਵਣ ਜਾਣ ਮੋਈ ਆਸ। ਗੁਰਮੁਖ ਨਾਮ ਸੁਹਾਗ ਹੈ, ਮਸਤਕ ਮਣੀ ਲਿਖਿਆਸ। ਹਰ ਹਰ ਨਾਮ ਉਰ ਤਾਰਿਆ, ਹਰ ਹਿਰਦੈ ਕਮਲ ਪ੍ਰਗਾਸ। ਸਤਿਗੁਰ ਸੇਵਣ ਆਪਣਾ, ਹਉ ਸਦ ਬਲਿਹਾਰੀ ਤਾਸ। ਨਾਨਕ ਤੈਨ ਮੁਖ ਉਜਲੇ, ਜਿਨ ਅੰਤਰ ਨਾਮ ਪ੍ਰਗਾਸ।

ਪਾਈ ਦੂਜੇ ਪਰਜ ਵਿਗੋਈ ਨਾਨਕ ਬਿਨ ਸਤਿਗੁਰ ਨਾਉ ਨਾ ਪਾਈਐ ਜੇ ਸੌ ਲੋਚੈ ਕੋਈ ਹਰ ਕਾ ਨਾਉ ਅਤ ਵਡ ਉੱਚਾ ਉੱਚੀ ਹੂੰ ਉੱਚਾ ਹੋਈ ਅੱਪੜ ਕੋਈ ਨਾ ਸਕਈ ਜੇ ਸੌ ਲੋਚੈ ਕੋਈ ਮੁਖ ਸੰਜਮ ਹਸ਼ਾ ਨਾ ਹੋਵਈ ਕਰ ਭੇਖ ਪਵੈ ਸਭ ਕੋਈ ਗੁਰ ਕੀ ਪੌੜੀ ਜਾਏ ਚੜੈ ਕਰਮ ਪ੍ਰਾਪਤ ਹੋਈ ਅੰਤਰ ਆਏ ਵਸੈ ਗੁਰ ਸ਼ਬਦ ਵਿਚਾਰੈ ਕੋਏ ਨਾਨਕ ਸ਼ਬਦ ਮਰੈ ਮਨ ਮਾਨੀਐ ਸਾਚੇ ਸਾਚੀ ਸੋਏ ਮਾਇਆ ਮੋਹ ਦੁਖ ਸਾਗਰ ਹੈ ਬਿਖਦ ਉੱਤਰ ਤਰਿਆ ਨਾ ਜਾਏ ਮੇਰਾ ਮੇਰਾ ਕਰਦੇ ਪਚ ਮੋਏ ਹਉ ਮੈਂ ਕਰਤ ਵਿਹਾਇ ਮਨ ਮੁਖਾ ਉਰਵਾਰ ਨਾ ਪਾਰ ਹੈ ਅੱਧ ਵਿੱਚ ਰਹੇ ਲਪਟਾਈ ਜੋ ਧੁਰ ਲਿਖਿਆ ਸ਼ੋਕ ਮਾਵਣਾ ਕਰਨਾ ਕਛੂ ਨਾ ਜਾਏ ਗੁਰਮਤੀ ਗਿਆਨ ਰਤਨ ਮਨ ਵਸੈ ਸਭ ਦੇਖਿਆ ਬ੍ਰਹਮ ਸੁਭਾਏ ਨਾਨਕ ਸਤਿਗੁਰ ਬੋਹਿਥੈ ਵਡਭਾਗੀ ਚੜੈ ਤੇ ਬਹੁਜਲ ਪਾਰ ਲੰਘਾਏ

ਸਾਰ ਬਿਨ ਸਤਿਗੁਰ ਭਗਤ ਨਾ ਹੋਵਈ ਨਾਮ ਨਾ ਲੱਗੈ ਪਿਆਰ ਜਨ ਨਾਨਕ ਨਾਮ ਅਰਾਧਿਆ

एनाथ न कथा उपाय बाहर पाखंड सब कर्म करहे मन हृदय कपट कमाए।

ਹਰ ਮਾਇਆ ਮੋਏ ਪਲੇਟਿਆ ਅੰਤਰ ਅਗਿਆਨ ਗਵਾਰ ਤਵ ਨਰ ਸੁੱਤਾ ਜਾਗਿਆ ਸਿਰ ਡੰਡ ਲੱਗਾ ਬਹੁ ਭਾਰ ਗੁਰਮੁਖਾਂ ਕਰਾਂ ਉੱਪਰ ਹਰ ਚੇਤਿਆ ਸੇ ਪਾਇਨ ਮੋਖ ਦੁਆਰ ਨਾਨਕ ਆਪੇ ਉਹ ਉਧਰੇ

ਗੁਰਮੁਖ ਬੁੱਢੇ ਕਦੇ ਨਾਹੀ ਜਿਨ੍ਹਾਂ ਅੰਤਰ ਸੁਰਤ ਗਿਆਨ ਸਦਾ ਸਦਾ ਹਰ ਗੁਣ ਰਬਹੇ ਅੰਤਰ ਸਹਿਜ ਧਿਆਨ ਓਏ ਸਦਾ ਆਨੰਦ ਬਵੇਕ ਰਹਾ ਦੁੱਖ ਸੁਖ ਵੇਕ ਸਮਾਨ ਤਿਨਾ ਨਦਰੇ ਕੋ ਆਇਆ ਸਭ ਆਤਮ ਰਾਮ ਪਛਾਣ ਮਨਮੁਖ ਬਾਲਕ ਬਿਰਦ ਸਮਾਨ ਹੈ ਜਿਨਾ ਅੰਤਰ ਹਰ ਸੁਰਤ ਨਾਈ ਵਿੱਚ ਹੋਮੇ ਕਰਮ ਕਮਾਵ ਦੇ ਸਭ ਧਰਮ ਰਾਏ ਕੈ ਜਾਹੀ ਗੁਰਮੁਖ ਵੱਛੇ ਨਿਰਮਲੇ ਗੁਰ ਕੈ ਸ਼ਬਦ

ਨਾਨਕ ਗੁਰਮੁਖ ਮਨ ਸਿਉ ਲੁਜਾ, ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ, ਸ਼ਬਦ ਨਾ ਕੀਤੋ ਵਿਚਾਰ, ਓਏ ਮਾਨਸ ਜੂਨ ਨਾ ਆਖੀਆ ਨਾ, ਪਸ਼ੂ ਟੋਰ ਗਾਬਾਰ, ਊਨਾ ਅੰਤਰ ਗਿਆਨ ਨਾ ਧਿਆਨ ਹੈ, ਹਰਸੋ

ਨਾਨਕ ਗੁਰਮੁਖ ਸੋਹਣੇ ਤਿਤ ਸੱਚਾ ਦਰਬਾਰ ਹਰ ਮੰਦਰ ਹਰ ਸਾਜਿਆ

ਧੰਨ ਭਗਵਾਨ ਤੇ ਨਾਨਕਾ ਜਿਨ੍ਹਾਂ ਗੁਰਮੁਖ ਲੱਦਾ ਹਰ ਪਾਲ ਵਡਭਾਗੀ ਗੜ ਮੰਦਰ ਖੋਜਿਆ ਹਰ ਹਿਰਦੈ ਪਾਇਆ ਨਾਲ ਮਨਮੁਖ ਦੈ ਦਿਸ ਫਿਰ ਰਹੀ

ਹਰ ਦਰਦ ਹੈ ਪਾਵੇ ਮਾਨ ਕਿਲ ਵਿਖ ਪਾਪ ਸਭ ਕੱਟੀ ਹੈ ਹੋ ਮੈਂ ਚੁੱਕੇ ਗੁਮਾਨ ਗੁਰਮੁਖ ਕਮਲ ਬਿਕਸਿਆ

ਤਿਨ ਮਿਟੋ ਹੋ ਬਾਰਿਆ ਪਾਏ ਤਿਨ ਕੋ ਸਦ ਬਲਹਾਰੈ ਜਾਓ ਸੇ ਦਾੜੀਆਂ ਸੱਚੀਆਂ ਜੇ ਗੁਰ ਚਾਨੀ ਲਗਾਨਾ ਅਨਦਰੋ ਸੇਵਨ ਗੁਰ ਆਪਣਾ ਅਨਦਨ ਅਨਦਰਾਨ ਨਾਨਕ ਸੇ ਮੂਹ ਸੋਹਣੇ ਸੱਚਾ ਦਰ ਦੇਸਾਨ ਮੁਖ ਸੱਚੇ ਸੱਚ ਦਾੜੀਆਂ ਸੱਚ ਬੋਲੇ ਸੱਚ ਕਮਾਹੇ ਸੱਚਾ ਸ਼ਬਦ ਮਨ ਵਸਿਆ ਸਤਿਗੁਰ ਮਾਹੇ ਸਮਾਹੇ ਸੱਚੀ ਰਾਸੀ ਸੱਚ ਧਨ ਉਤਮ ਪਦਵੀ ਪਾਏ ਸੱਚ ਸੁਣੇ ਸੱਚ ਮਨ ਲੈ ਸੱਚੀ ਕਾਰ ਕਮਾਹੇ ਸੱਚੀ ਦਰਗਹਿ ਵੈਸ਼ਣਾ ਸੱਚੇ ਮਾਹੇ ਸਮਾਹੇ ਨਾਨਕ ਬਿਨ ਸਤਿਗੁਰ ਸੱਚ ਨਾ ਪਾਈਐ

ਭਗਤ ਕਰੇ ਗੁਰ ਕੈ ਸ਼ਬਦ ਸਮਾਏ ਆਪੇ ਸੱਚਾ ਬਖਸ਼ ਲਏ ਕਰ ਕਿਰਪਾ ਕਰ ਰਜਾਏ।

जियो पिंड सब तिस का सब केशो तिस कै पास बिन बोलिया सब किश जानदा

शब्द करे परगास नानक तिसै बसंत है जे सतगुरु।

ਬੱਡੜੇ ਝਾਲ ਚੋ ਲੰਬਲ ਨਾਵੜਾ ਲਈ ਐ ਕੇਸੋ।

ਆਰ ਨਾਨਕ ਹੁਕਮ ਵਰਤੈ ਖਸਮ ਕਾ ਮਤ ਭਵੇ ਫਿਰ ਚਲ ਚੇਤੋ ਮਨ ਮੁਖ ਸੋ ਕਰ ਦੋਸ ਤੇ ਸੁਖ ਕੇ ਪੁੱਛੇ ਮੇਤ ਗੁਰਮੁਖ ਸੋ ਕਰ ਦੋਸ ਤੇ ਸਤਿਗੁਰ ਸੋ ਲਾਏ ਚੇਤੋ

ਹਰ ਜਪਿਆ ਮਨ ਆਨੰਦ ਵਡਭਾਗੀ ਹਰ ਪਾਇਆ ਪੂਰਨ ਪਰਮਾਨੰਦ ਜਨ ਨਾਨਕ ਨਾਮ ਸਲਾਹਿਆ ਬਹੁੜਨਾ ਮਨ ਧਨ ਭੰਗ ਮੂੰਹ ਪਿਰੀਆਂ ਸੋਨੇ ਹੋ

ਹਰ ਸੱਜਣ ਸਿਰ ਜਣ ਹਾਰਿਆ, ਨਾਨਕ ਹੋ ਪਿਰ ਭਾਲੀ ਆਪਣਾ, ਸਤਿਗੁਰ ਨਾਲ ਦਿਖਾਲਿਆ, ਓ ਖੜੀ ਨਿਹਾਲੀ ਪਾਂਦੋ।

ਅੰਤਰ ਜੋਰ ਹੋਮੇ ਤਨ ਮਾਇਆ ਕੂੜੀ ਆਵੇ ਜਾਏ ਸਤਿਗੁਰ ਕਾ ਫਰਮਾਇਆ ਮਨ ਨ ਸਕੀ ਦੁੱਤਰ ਤਰਿਆ ਨਾ ਜਾਏ ਨਦਰ ਕਰੇ ਜਿਸ ਆਪਣੇ ਸੋ ਚੱਲੈ ਸਤਿਗੁਰ ਪਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜੋ ਇੱਛੈ ਸੋ ਫਲ ਪਾਏ।

ਗੁਰਮੁਖ ਸੱਚੇ ਆਸ਼ਕੀ ਜਿਤ ਪ੍ਰੀਤਮ ਸੱਚਾ ਪਾਈਐ ਆਨੰਦ ਰਹਿ ਆਨੰਦ ਨਾਨਕ।

ਕਿਉਂ ਜੀਵਨ ਪਿਰੇ ਬਿਹੂਣਿਆ ਗੁਰਮੁਖ ਮੇਲੇ ਆਪ ਨਾਨਕ ਚਿਰੇ ਬਿਛੁਨਿਆ ਜਿਨ ਕੋ ਪ੍ਰੇਮ ਪਿਆਰ ਤੋ ਆਪੇ ਲਾਇਆ ਕਰਮ ਕਰ ਨਾਨਕ ਲਿਹੋ ਮਲਾਏ ਮੈਂ ਜਾਚਕ ਦੀਜੈ ਨਾਮ ਹਰ ਗੁਰਮੁਖ ਹੱਸੇ ਗੁਰਮੁਖ ਰੋਵੈ ਜੇ ਗੁਰਮੁਖ ਕਰੇ ਸਾਈ ਭਗਤ ਹੋਵੇ ਗੁਰਮੁਖ ਹੋਵੇ ਸੋ ਕਰੇ ਵਿਚਾਰ ਗੁਰਮੁਖ ਨਾਨਕ ਪਾਵੈ ਪਾਰ ਜਿਨ੍ਹਾਂ ਅੰਦਰ ਨਾਮ ਨਿਧਾਨ ਹੈ ਗੁਰਬਾਣੀ ਵਿਚਾਰ ਤਿਨ ਕੇ

ਤਿਸ ਲਾਏ ਪਿਆਰ ਸਤਿਗੁਰ ਕੀ ਸੇਵੈ ਲੱਗਿਆ ਭਉ ਜਲ ਤਰੈ ਸੰਸਾਰ ਮਨ ਚਿੰਦਿਆ ਫਲ ਪਾਏ ਸੀ ਅੰਤਰ ਬਵੇਕ ਵਿਚਾਰ ਨਾਨਕ ਸਤਿਗੁਰ ਮਿਲੈ ਪ੍ਰਭ ਪਾਈਐ ਸਭ ਦੁਖ ਨਿਵਾਰਣ ਹਾਰ ਮਨਮੁਖ ਸੇਵਾ ਜੋ ਕਰੇ ਦੂਜੇ ਪਾਏ ਚਿਤ ਲਾਇ ਪੁੱਤ ਕਲਤ ਕੁਟੰਬ ਹੈ ਮਾਇਆ ਮੋਹ ਵਧਾਇ ਦਰਗਹਿ ਲੇਖਾ ਮੰਗੀਐ ਕੋਈ ਅੰਤ ਨ

ਸਤਿਗੁਰ ਸੇਵੈ ਲਿਵਲਾਇ ਨਾਨਕ ਕਿਰਪਾ ਕਰੇ ਜਨ ਉਪਰ ਤਿਨਾ ਹੁਕਮੇ ਲਏ ਮਲਾਇ।

ਵਰਤ ਨੇਮ ਸੁਤ ਸਾਂਝਮ ਪੂਜਾ ਪਖੰਡ ਭਰਮ ਨਾ ਜਾਏ ਅੰਤਰੋਂ ਕੁ ਸੁਧ ਮਾ

ਸਤਿਗੁਰ ਪੁਰ ਖਰ ਧਿਆਏਂਦਾ ਸਤ ਸੰਗਤ ਸਤਿਗੁਰ ਪਾਏ ਸਤ ਸੰਗਤ ਸਤਿਗੁਰ ਸੇਵ ਦੇ ਹਰ ਮੇਲੇ ਗੁਰ ਮੇਲਾ ਇਹੋ ਭੋ ਜਲ ਜਗਤ ਸੰਸਾਰ ਹੈ

ਹਰ ਤੁਠਾ ਮੇਲ ਮਲਾਏ, ਗੁਰਪੂਰੀ ਹਰ ਨਾਮ ਦੜਾਇਆ, ਜਿਨ ਵਿੱਚੋਂ

ਵਿੱਚੋਂ ਭਰਮ ਜਾਏ। ਜੋ ਤੁਰ ਲਿਖਿਆ ਲੇਖ ਸੋਈ ਸਭ ਕਮਾਏ, ਸਭ ਕਸ਼ਤ

ਆਏ ਤੇ ਹਟੜੇ ਬਾਜ਼ਾਰ ਸੌਦਾ ਕੰਨ ਬਣ ਜਾ ਰਿਹਾ ਸੱਚ

ਮਾਰਿਆ ਸੁਰਮਾਨੰਦ ਪਾਸ ਕਰ ਆਏ ਚੰਦਰ ਬਿੰਬ ਮਗਲਨ ਸੁਹਾਏ ਸਰਸ ਬਾਨ ਆਏ ਬਨੋਦਾ ਗਾਵ ਹੇ ਸਰਸ ਬਸੰਤ ਕਮੋਦਾ ਅਸ਼ਟ

ਰਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੀ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੈ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿਟ ਹੋ ਜਿਹ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਰੂਪੀ ਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗ ਸ਼ਬਦ।

ਜਿਉਂ ਤੂੰ ਚਲਾਹੇ ਤੇ ਚਲੈ ਸੁਆਮੀ ਹੁਰਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਹੇ ਤੇ ਵਹਿ ਚਲੈ ਜਿਨਾ ਮਾਰਗ ਪਾਵਹੀ, ਕਰ ਕਿਰਪਾ ਜਿਨਾ ਮਿਲਾਹੇ ਸੇ ਸਾ ਹਰ ਹਰ ਸਦਾ ਧਿਆਵਹੇ, ਜਿਸਨੋ ਕਥਾ ਸੁਣਾਹੇ ਆਪਣੀ ਸੇ ਗੁਰਦੁਆਰੇ ਸੁਖ ਪਾਵਹੇ, ਕਹਿ ਨਾਨਕ ਸੱਚੇ ਸਾਹਿਬ ਜਿਉਂ ਭਾਵੇ ਤਿਵੇ ਚਲਾਵਹੇ, ਇਹੋ ਸੁਖਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੁਖਲਾ, ਸਤਿਗੁਰੂ ਸੁਣਾਇਆ ਇਹੋ ਤਿਨ ਕੈ ਮਨ ਵਸਿਆ, ਜਿਨ ਤੁਰੋਂ ਲਿਖਿਆ ਆਇਆ, ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ, ਕਹੇ ਨਾਨਕ ਸ਼ਬਦ ਸੋਹਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸਵਾਈਆ, ਕਹਿਦੇ ਪਵਿੱਤ ਸੁਣਦੇ ਪਵਿੱਤੋ, ਸੇ ਪਵਿੱਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜ ਨ ਉਪਜੈ ਬਿਨ ਸਹਿਜੀ ਸਹਿਸਾ ਨਾ ਜਾਏ, ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ, ਸਹਿਸੇ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਗ ਹੋ ਹਰ ਸਿਉ ਰਹੋ ਚਿਤ ਲਾਏ, ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹੋ ਸਹਿਸਾ ਏ ਵਜਾਏ, ਜੀਹੋ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਹੋ ਤਾਂ ਮੈਲੇ, ਤਿਨੀ ਜਨਮ ਜੂਏ ਹਾਰਿਆ,

ਆਇਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ ਜੀਹੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇ ਬਣਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਹੋ ਰਹਿ ਗੁਰ ਨਾਲੇ ਗੁਰ ਕੀ ਚੰਨ ਹਿਰਦੇ ਤੇ ਆਏ ਅੰਤਰ ਆਤਮੈ ਸੰਭਾਲੇ ਆਪ ਛੜ ਸਦਾ ਰਹਿ ਪਰਣ ਗੁਰਬਿਨ ਅਵਰ ਨਾ ਜਾਣੇ ਕੋਈ ਕਹਿ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੈ ਮਿਣ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬੇਕੀਆਂ ਜਾਏ ਅਨੇਕ ਜੂਨੀ ਭਰਮ ਆਵੇ ਮਿਣ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਮਿਣ ਸਤਿਗੁਰ ਮੁਕਤ ਨਾ ਪਾਏ ਆਵਹੋ ਸਿੱਖ ਸਤਿਗੁਰੂ

ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸਨੂੰ ਆਂਦਨ ਹਰ ਲਿਵ ਲਾਗੇ ਜਾਗਤ ਰਹਿਣ ਬਿਆਣੀ ਮਾਤਾ ਕੇ ਉਧਰਮ ਹੈ ਪ੍ਰਤਪਾਲ ਕਰੇ ਸੋ ਕਿਉਂ ਮਨੋ ਬਸਾਰੀਐ ਮਨੋ ਕਿਉਂ ਬਸਾਰੀਏ ਬੜਦਾਤਾ ਜੇ ਅਗਨ ਮੈਂ ਹਾਰ ਪਹੁੰਚਾਵੇ ਉਸਨੋ ਕਿਹੋ ਪੋਹੇ।

ਨੇਤਰਿਆਂ ਦਸੇ ਸਤਿਗੁਰ ਮਿਲ ਐ ਦੇਵ ਦ੍ਰਿਸ਼ਟ ਹੋਈ ਇਹ ਸ਼ਰਵਣੋ ਮੇਰੇ ਹੋ ਸਾਚੇ ਸੋਹਣੇ ਨੂੰ ਪਠਾਏ ਸਾਚੇ ਸੋਹਣੇ ਨੂੰ ਪਠਾਏ ਸਰੀਰ ਲਾਏ ਸੁਣੋ ਸਤਿਵਾਣੀ ਜਦ ਸੁਣੀ ਮੰਤ

ਇਹੋ ਸਾਚਾ ਸੋਹਿਲਾ ਸੱਚ ਹੈ ਕਰ ਗਾਵਹੋ ਗਾਵਹੋ ਤਾਂ ਸੋਹਿਲਾ ਕਰ ਸੱਚ ਹੈ ਜਿੱਥੇ ਸਦਾ ਸੱਚ ਧਿਆਵ ਹੈ ਸੱਚੋ ਧਿਆਵ ਹੈ ਜਾ ਤੁਧ ਭਾਵ ਹੈ ਗੁਰਮੁਖ ਜਿਨਾ ਬੁਝਾਵ ਹੈ ਇਹੋ ਸੱਚ ਸਭ

तुम रे

ਵਿਛੋੜਾ ਸਭਨਾ ਪੁੱਛੋ ਜਾਏ ਸਿਆਣਿਆ ਅੱਗੇ ਮਿਲਣ ਕਿਨਹਾ ਜਿਨ ਮੇਰਾ ਸਹਾ ਬਿਸਰੇ ਬਟੜੀ ਬੇਦਨ ਤਿਨਹਾ ਫਰੀਦਾ ਕਿੱਥੇ ਤੁਹਾਡੇ ਮਾਪਿਆਂ

ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੇ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ

पांडाक्षासोए ज्योतिष पावसी।

ਗੁਰਦੁਆਰੇ ਹੋਏ ਸੋਜੀ ਪਾਏ ਸੀ, ਇੱਕ ਦੁਆਰੇ ਧੋਏ ਅੱਛਾ ਹੋਏ ਸੀ, ਮੈਲੇ ਅੱਛੇ ਕਾ ਵਿਚਾਰ ਆਪ ਵਰਤਾਏ ਸੀ, ਮਤ ਕੋ ਜਾਣੇ ਜਾਏ ਅੱਗੇ ਪਾਏ ਸੀ, ਜਿਹੇ ਕਰਮ ਕਮਾਏ ਤੇਹਾ ਹੋਏ ਸੀ, ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏ ਸੀ।

0: ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਦੀ ਸਾਜੀ ਅਤੇ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀ, ਆਪ ਸਮੂਹ ਸਿੱਖ ਸੰਗਤਾਂ ਵੱਡੇ ਭਾਗਾਂ ਵਾਲੇ ਹੋ, ਜਿਹਨਾਂ ਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਕਮਲਾਂ ਪਾਸ ਹਾਜ਼ਰ ਹੋਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਬੈਠ ਕਰਕੇ ਬਾਣੀ ਸਰਵਣ ਕੀਤੀ ਹੈ। ਸਮੂਹ ਸੰਗਤਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਜੀ। ਸੇਵਕ ਪਰਿਵਾਰ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਆਪਣੇ ਬਜ਼ੁਰਗਾਂ ਦੀ ਯਾਦ ਦੇ ਵਿੱਚ ਜੁੜ ਕਰਕੇ ਪਰਸੋਂ ਰੋਜ਼ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਕਮਲਾਂ ਪਾਸ ਹਾਜ਼ਰ ਹੋ ਕੇ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਜੀ ਦੇ ਸ਼੍ਰੀ ਖੰਡ ਜਾਪ ਪ੍ਰੰਭ ਕਰਾਏ ਸਨ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ। ਨਿਰਵਿਘਨਤਾ ਸਾਹਿਤ ਗੁਰਬਾਣੀ ਦੇ ਸੰਪੂਰਨ ਭੋਗ ਪਾਏ ਗਏ। ਸਤਿਗੁਰੂ ਗਰੀਬ ਨਿਵਾਸ ਜੀ ਕਿਰਪਾ ਕਰਨ, ਵਿਛੜੀਆਂ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ, ਸਭਨਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰ ਲੈਣ, ਸਭਨਾਂ ਦੇ ਲੋਕ ਸੁਖੀ ਅਪਲੋਕ ਸਹੇਲੇ, ਨਾਨਕ ਹਰ ਪ੍ਰਭਾਪੇ ਮੇਲੇ। ਜਿਨ੍ਹਾਂ ਪ੍ਰੇਮੀਆਂ ਵੱਲੋਂ ਅਰਦਾਸਾਂ ਆਈਆਂ ਹਨ ਉਹਨਾਂ ਦੇ ਨਾਮ ਇਸ ਪ੍ਰਕਾਰ ਹਨ। ਆਪ ਜੀ ਦੇ ਚਰਨ ਸੇਵਕ ਗੁਪਤ ਪ੍ਰੇਮੀਆਂ ਵੱਲੋਂ 3 ਪਾਉਂਡ ਹਾਜ਼ਰ ਹੋਏ ਹਨ। ਆਪ ਜੀ ਦੇ ਚਰਨ ਸੇਵਕ ਨਾਗਰਾ ਪਰਿਵਾਰ ਵੱਲੋਂ ਲੰਗਰਾਂ ਵਾਸਤੇ 20 ਪਾਉਂਡ ਹਾਜ਼ਰ ਹੋਏ ਹਨ। ਇੰਦਰਜੀਤ ਸਿੰਘ ਜੀ ਪਰਿਵਾਰ ਵੱਲੋਂ ਚੜ੍ਹਦੀ ਕਲਾ ਵਾਸਤੇ 10 ਪਾਉਂਡ ਹਾਜ਼ਰ ਹੋਏ ਹਨ। ਬੱਚੀ ਗੁਰਪ੍ਰੀਤ ਕੌਰ ਜੀ ਚੜ੍ਹਦੀ ਕਲਾ ਵਾਸਤੇ 2.5 ਪਾਉਂਡ ਹਾਜ਼ਰ ਕਰਦੇ ਹਨ। ਕਰਮਜੀਤ ਸਿੰਘ ਜੀ ਚੜ੍ਹਦੀ ਕਲਾ ਵਾਸਤੇ 5 ਪਾਉਂਡ ਹਾਜ਼ਰ ਕਰਦੇ ਹਨ। ਬ੍ਰਹਮਜੋਤ ਕੌਰ ਜੀ ਚੜ੍ਹਦੀ ਕਲਾ ਵਾਸਤੇ 5 ਪਾਉਂਡ ਹਾਜ਼ਰ ਕਰਦੇ ਹਨ। ਇੱਕ ਗੁਪਤ ਪ੍ਰੇਮੀ ਵੱਲੋਂ ਦੇਹ ਰੋਗਤਾ ਦੀ ਯਾਚਨਾ ਕਰਦੇ ਹੋਏ 11 ਪਾਉਂਡ ਹਾਜ਼ਰ ਕਰਦੇ ਹਨ। ਅਰੁਣ ਸਿੰਘ ਜੀ ਅੜਕ ਚੜ੍ਹਦੀ ਕਲਾ ਵਾਸਤੇ 10 ਪਾਉਂਡ ਹਾਜ਼ਰ ਕਰਦੇ ਹਨ। ਕਰਮਪਾਲ ਸਿੰਘ ਜੀ ਚੜ੍ਹਦੀ ਕਲਾ ਵਾਸਤੇ 5 ਪਾਉਂਡ ਹਾਜ਼ਰ ਕਰਦੇ ਹਨ। ਜਿਹਨਾਂ ਗੁਰ ਪ੍ਰੇਮੀਆਂ ਨੇ ਸਤਿਗੁਰੂ ਦੀ ਬਖਸ਼ੀ ਮਾਇਆ ਵਿੱਚੋਂ ਸਤਿਗੁਰੂ ਦੇ ਚਰਨਾਂ 'ਚ ਮਾਇਆ ਹਾਜ਼ਰ ਕੀਤੀ ਹੈ, ਸਭਨਾਂ ਦੀਆਂ ਸਤਿਗੁਰੂ ਗਰੀਬ ਨਿਵਾਸ ਦਰ 'ਤੇ ਹਾਜ਼ਰੀਆਂ ਪ੍ਰਵਾਨ ਕਰ ਲੈਣ, ਦਰੋਂ ਘਰੋਂ ਗੁਰਸਿੱਖੀ ਦੀ ਦਾਤ ਨਾਮਦਾਨ ਦੀ ਬਖਸ਼ ਕਰਕੇ ਨਿਹਾਲ ਕਰਨ ਜੀ। ਮਨ ਦੀਆਂ ਸ਼ੁਭਕਾਮਨਾਵਾਂ ਗੁਰੂ ਅਨੁਸਾਰ ਸਪੂਰਨ ਕਰ ਦੇਣੀਆਂ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਿਰਪਾ ਕਰਨੀ, ਆਪ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਜੀ। ਹੁਣ ਅਗਲਾ ਪ੍ਰੋਗਰਾਮ ਮਾਨਯੋਗ ਪੁਰੇਵਾਲ ਸਾਹਿਬ ਜੀ ਤੋਂ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਤੇ ਦੀ ਪਾਵਰ ਬਖਸ਼ਿਸ਼ ਹੋਈ ਹੈਗੀ ਆ, ਸਤਿਗੁਰ ਨੇ ਆਪਣਾ ਉਦਮ ਬਖਸ਼ਿਆ, ਐਤਵਾਰ ਦੋਨਾਂ 'ਚ ਹਾਜ਼ਰੀ ਭਰਨ ਦਾ ਅਖੰਡ ਪਾਠ ਆਪਾਂ ਰਲ ਮਿਲ ਕੇ 3 ਦਿਨ ਲਾਹਾ ਲਿਆ, ਸਾਰੇ ਪਰਿਵਾਰ ਨੇ ਵੀ, ਸੰਗਤਾਂ ਨੇ ਵੀ ਲਿਆ ਹੈਗਾ। ਇਹ ਅਖੰਡ ਪਾਠ ਪਾਤਸ਼ਾਹ ਭਾਈ ਜਸਵੰਤ ਸਿੰਘ ਜੀ ਪਾਵਲਾ ਦੀ ਯਾਦ ਦੇ ਵਿੱਚ ਸਮੂਹ ਪਰਿਵਾਰ ਵੱਲੋਂ ਉਹਨਾਂ ਦੀ 20ਵੀਂ ਵਰਸੀ ਦੇ 20 ਸਾਲ ਉਹਨਾਂ ਨੂੰ ਅਕਾਲ ਚਲਾਉਣਾ ਕੀਤਿਆਂ ਨੂੰ, ਅਤੇ ਉਹਦੀ ਯਾਦ 'ਚ ਸਾਰਾ ਪਰਿਵਾਰ ਵੀ

ਦੇ ਕੀਤਾ, ਕਾਰੋਬਾਰ ਸੈਟਅਪ ਕੀਤੇ ਉਹਨਾਂ ਦੇ, ਅਤੇ ਉਹਨਾਂ ਨੂੰ ਭੁੱਲਣਾ ਤਾਂ ਚਾਹੀਦਾ ਹੀ ਨਹੀਂ ਨਾ, ਜਿਨ੍ਹਾਂ ਨੇ ਸਾਰੀ ਉਮਰ ਦੀ ਕਮਾਈ ਜਿਹੜੀ ਆ ਆਪਣੇ ਪਰਿਵਾਰ ਲਈ, ਬੱਚਿਆਂ ਲਈ, ਪੋਤੇ ਪੋਤਿਆਂ ਦੋਹਤਿਆਂ ਲਈ ਇਹ ਉਹਨਾਂ ਨੇ ਉਹਨਾਂ ਨੂੰ ਪੜ੍ਹਾਇਆ ਲਿਖਾਇਆ, ਸੈਟਲ ਕੀਤਾ ਇੱਥੇ, ਬਹੁਤ ਸੋਹਣਾ ਉੱਦਮ ਆ। ਨਾਲੇ ਹੋਰ ਵੀ ਆ ਵੀ ਇਹਦੇ ਨਾਲ ਥੋੜ੍ਹੀ ਯਾਦ ਵੀ ਆਉਂਦੀ ਰਹਿੰਦੀ ਹੈ, ਜੇ ਬਜ਼ੁਰਗਾਂ ਨੂੰ ਯਾਦ ਕਰਨ ਜਿਹੜੇ ਚਲੇ ਗਏ ਨਾ, ਬੰਦੇ ਨੂੰ ਆਪਣੀ ਮੌਤ ਦਾ ਵੀ ਯਾਦ ਆ ਜਾਂਦੀ ਆ ਵੀ ਮੈਂ ਵੀ ਜਾਣਾ ਇੱਕ ਦਿਨ, ਅਤੇ ਫਿਰ ਉਹਨੂੰ ਕੋਸ਼ਿਸ਼ ਕਰਦਾ ਮੈਂ ਚੰਗੇ ਕੰਮ ਕਰਾਂ, ਮੇਰਾ ਦੁਨੀਆ 'ਤੇ ਸਫਲ ਹੋਵੇ, ਅਤੇ ਮੈਂ ਚੰਗਾ ਗੁਰਸਿੱਖ, ਚੰਗਾ ਇਨਸਾਨ, ਚੰਗਾ ਸਮਾਜ ਸੇਵਕ ਬਣਾ। ਅਤੇ ਇੱਕ ਬੱਚਿਆਂ ਦੇ ਨਾਲ ਇਹੋ ਜਿਹੇ ਪ੍ਰੋਗਰਾਮ ਕਰਨੇ, ਬਹੁਤ ਬਹੁਤ ਸਾਰੀਆਂ ਬੱਚਿਆਂ ਨੇ ਕਿਸਮ ਦੀ ਇਹ ਤੁਹਾਡੇ ਜਿੱਦਾਂ ਕਿਸੇ ਦਾ ਇੱਕ ਪੜ੍ਹਾਈ ਦਾ ਇੱਕ ਇਹ ਜਾਂ ਸਕੂਲ ਜਾਂ ਕਾਲਜ ਦਾ ਇੱਕ ਲੈਸਨ ਹੀ ਆ, ਇਹ 3 ਦਿਨ ਦਾ ਕੋਰਸ ਹੀ ਆ ਇਹ, ਵੀ ਹੁਣ ਬੱਚਿਆਂ ਨੂੰ ਪਤਾ ਲੱਗ ਗਿਆ ਵੀ ਸਾਡੇ ਸਿੱਖੀ ਕਲਚਰ ਦੇ ਵਿੱਚ ਵੀ ਆਪਾਂ ਕਿੱਦਾਂ ਸਾਰਿਆਂ ਨੂੰ ਵਿਚਰਨਾ ਹੈਗਾ, ਬਜ਼ੁਰਗਾਂ ਨੂੰ ਯਾਦ ਕਰਨਾ, ਉਹਨਾਂ ਦੇ ਪੂਰਿਆਂ 'ਤੇ ਚੱਲਣਾ, ਚੰਗੇ ਇਨਸਾਨ ਬਣਨਾ, ਅਤੇ ਹੋਰ ਸੰਗਤਾਂ ਵੀ ਇਹ ਤੋਂ ਪ੍ਰੇਰਨਾ ਲੈਂਦੀਆਂ ਹੈਗੀਆਂ ਵੀ ਅਸੀਂ ਵੀ ਜਿਹੜੇ ਹੈਗੇ ਸੋਹਣਾ ਸਮਾਜ ਬਣਾਈਏ ਰਲ ਮਿਲ ਕੇ ਆਪਾਂ, ਅਤੇ ਕੋਸ਼ਿਸ਼ ਕਰੀਏ ਸਾਰਿਆਂ ਨੇ ਜਾਣਾ ਇੱਕ ਦਿਨ। ਬਹੁਤ ਆਏ ਸੇਵਾਦਾਰ ਅਤੇ ਬਜ਼ੁਰਗਾਂ ਦੀ ਮੈਂ ਦੇਖਿਆ ਆਹ ਗੁਰਦੁਆਰਾ ਵੀ ਬਹੁਤ ਜਿਹੜੇ ਆਪਣੇ ਬਣੇ ਇੰਗਲੈਂਡ 'ਚ ਨਾ, ਇਹ ਇਹਨਾਂ ਬਜ਼ੁਰਗਾਂ ਨੇ ਬਣਾਏ ਆ, ਅਤੇ ਆਪ ਤਿਆਰ ਵੀ ਨਹੀਂ ਸੀਗੇ, ਸਹਿਜਧਾਰੀ ਸੀਗੇ, ਪਰ ਪ੍ਰੇਮ ਸੀ। ਅੱਜ ਬਹੁਤੇ ਗੁਰਦੁਆਰੇ ਉਹਨੇ ਬਣਾਏ ਆ, ਅਤੇ ਉਦੋਂ ਬਾਅਦ ਫਿਰ ਉਹਨਾਂ ਵਿੱਚ ਸਿੰਘ ਸੱਜ ਗਏ, ਹੌਲੀ ਹੌਲੀ ਹੋਰ ਗੁਰਦੁਆਰੇ ਸਾਹਿਬ ਬਣ ਗਏ, ਹੌਲੀ ਹੌਲੀ ਸਿੱਖੀ ਵੱਧ ਗਈ। ਨਹੀਂ ਪਹਿਲਾਂ ਡਰ ਵੀ ਜਿਵੇਂ ਮੈਂ ਕਿਹਾ 5-4 ਹੀ ਸਿਰਫ ਦਸਤਾਰ ਵਾਲੇ ਹੁੰਦੇ ਸੀ, ਅਤੇ ਹੁਣ ਤਾਂ ਮੇਰਾ 2-3 ਹਜ਼ਾਰ ਦਾ ਅੱਗੇ ਕਰੀਬ ਹੋਣਾ ਹੈਗਾ, ਅਤੇ ਨਹੀਂ ਪਹਿਲਾਂ ਹੈ ਨਹੀਂ ਸੀ। ਗੁਰਦੁਆਰਾ ਪ੍ਰਬੰਧਕ ਵੀ ਜਿਹੜੇ ਪਹਿਲਾਂ ਸਹਿਜਧਾਰੀ ਹੁੰਦੇ ਸੀ, ਹੌਲੀ ਹੌਲੀ ਹੌਲੀ ਹੌਲੀ ਜਿੱਦਾਂ ਜਿੱਦਾਂ ਸੋਝੀ ਆਈ ਗਈ, ਸਭ ਤੋਂ ਜਿੱਦਾਂ ਬਖਸ਼ਿਸ਼ ਹੋਈ ਗਈ, ਉੱਦਾਂ ਉੱਦਾਂ ਸਾਰੇ ਫਿਰ ਗੁਰਬਾਣੀ ਨੂੰ ਫੋਲੋ ਕਰਨ ਲੱਗ ਪਏ, ਸਿੰਘ ਬਣ ਗਏ, ਅਤੇ ਹੁਣ ਤਾਂ ਵੱਡੀਆਂ ਪ੍ਰਾਪਤੀਆਂ ਡਰਪੀ ਨੇ ਵੀ ਕੀਤੀਆਂ ਹੈਗੀਆਂ। ਮਿਊਜ਼ੀਅਮ ਆ, ਫੁੱਲ ਟਾਈਮ ਸਕੂਲ ਵੀ ਹੈਗਾ, ਕਾਲ ਪ੍ਰਾਇਮਰੀ ਸਕੂਲ ਵੀ ਹੈਗਾ, ਅਤੇ ਬਾਕੀ ਗੁਰਦੁਆਰੇ ਵੀ ਸਾਰੇ ਬਹੁਤ ਸੋਹਣੀਆਂ ਸੇਵਾਵਾਂ ਕਰ ਰਹੇ ਹੈਗੇ ਆ। ਸਤੂ ਸਾਰਿਆਂ ਨੂੰ ਚੜ੍ਹਦੀਆਂ ਗੱਲਾਂ ਬਖਸ਼ੇ, ਪਰਿਵਾਰ ਨੂੰ ਬਹੁਤ ਬਹੁਤ ਇਹ ਉੱਦਮ ਦੀ ਮੈਂ ਕਹਿੰਦਾ ਸ਼ਲਾਘਾ ਕਰਦਾ। ਗੁਰੂ ਘਰ ਸਰੂਪਾ 'ਤੇ ਜਾਣਾ ਹੈਗਾ, ਅਤੇ ਸਾਡੇ ਕਰਨੈਲ ਸਿੰਘ ਜੀ ਪਰਿਵਾਰ ਦੇ ਬਹੁਤ ਲਾਗੇ ਆ, ਅਤੇ ਕੋਈ ਵੀ ਪਰਿਵਾਰ ਦਾ ਮੈਂਬਰ ਆ ਜਾਏ ਜੀ, ਜਾਂ ਸਾਡੀ ਬੀਬੀ ਜੀ ਜਗਤਾਰ ਕੌਰ ਪਾਵਲਾ ਆ ਜਾਏ, ਜਾਂ ਸਪੁੱਤਰ ਸੁਖਜੀਤ ਸਿੰਘ ਹੁਣੀ ਆ ਜਾਣ, ਥੱਲੇ ਦਾਦਾ ਪੈਰਾਂ 'ਚ ਤੱਕ ਠੀਕ ਹੈ, ਇੱਥੇ ਠੀਕ।

0: ਮੈਂ ਬਸ ਸਮਝ ਲੈਣਾ ਕਨੈਲ ਸਿੰਘ, ਤੁਸੀਂ ਚਾਹੁੰਦੇ ਸੀਗੇ ਪਰਿਵਾਰ ਦੇ ਇਹ ਖਾਸ ਮੈਂਬਰ ਆ ਪਾਵਲਾ ਪਰਿਵਾਰ ਦੇ, ਅਤੇ ਚਾਹੁੰਦੇ ਸੀ ਦੋ ਕੁ ਮਿੰਟ ਉਹਨਾਂ ਦੀਆਂ ਸੁਭਾਵਾਂ ਬਾਰੇ ਜਾਂ ਪਰਿਵਾਰ ਬਾਰੇ ਦੱਸਣਾ, ਉਦੋਂ ਬਾਅਦ ਮੈਂ ਅਗਲੇ ਪ੍ਰੋਗਰਾਮ ਜਾਣਕਾਰੀ ਆਪ ਨਾਲ ਸਾਂਝੀ ਕਰਦਾ। ਅਤੇ ਇੱਕ ਗੱਲ ਹੋਰ ਵੀ, ਅੱਜ ਬੇਨਤੀ ਕਰਦੇ ਹਾਂ ਪਰਿਵਾਰ ਨੂੰ, ਅੱਜ ਡਾਇੰਗ ਐਂਡ ਡੈਥ ਦੇ ਉੱਤੇ ਬਾਹਰੋਂ ਖਾਸ ਬੁਲਾਰੇ ਆ ਰਹੇ ਆ, ਇਸੀ ਇਸੀ 'ਤੇ ਗੱਲ ਹੋਣੀ ਆ। ਕੁਦਰਤੀ ਖੰਡ ਪਾਠ ਵੀ ਆਪਾਂ ਇਹਦੇ ਬਜ਼ੁਰਗਾਂ ਦੀ ਜਾਂਚ ਰੱਖ ਰਹੇ ਹੈਗੇ ਹਾਂ, ਅਤੇ 11:30 ਤੋਂ 12 ਤੱਕ ਲੈਕਚਰ ਇਸ ਸਾਲ 'ਚ ਹੋਣੇ ਆ। ਅਤੇ ਬੀਬੀ ਨਵਜੋਤ ਕੌਰ ਜਿਹੜੀ ਯੂਨੀਵਰਸਿਟੀ ਹੈੱਡ ਆਫ ਡਿਪਾਰਟਮੈਂਟ ਆ, ਉਹਨੇ ਅਰੇਂਜ ਕੀਤਾ ਹੈਗਾ, ਅਤੇ ਬਾਹਰੋਂ ਬੁਲਾਰੇ ਵੀ ਆਉਣੇ ਆ, ਆਪ ਵੀ ਦੱਸਣਗੇ। ਅਤੇ ਬਾਅਦ ਦੇ ਵਿੱਚ ਨਾਲ ਦੇ ਹਾਲ ਦੇ ਵਿੱਚ ਇਹਦੇ ਤੁਸੀਂ ਜ਼ਿਆਦਾ ਡਿਸਕਸ਼ਨ ਜਿਹੜੀ ਆ ਉੱਧਰ ਹੋਊਗੀ, ਕਰਕੇ ਇੱਥੇ 12 ਵਜੇ ਆਪਣੇ ਦਰਬਾਰ ਸਾਹਿਬ ਤੋਂ ਹਜ਼ੂਰੀ ਜਥੇ ਨੇ ਹਾਜ਼ਰੀ ਭਰਨੀ ਹੈਗੀ ਆ। ਮੈਂ ਬੇਨਤੀ ਕਰਦਾ ਕਿ ਨਰਸ ਉਹਨਾਂ ਨੂੰ ਥੋੜ੍ਹੇ ਮਿੰਟ ਲਈ ਉਹ ਪਰਿਵਾਰ ਦੇ ਨਾਲ ਜੋ ਸਮਾਗਮ ਕੀਤਾ ਹੈਗਾ ਜਾਂ ਜਿਹੜੀ ਰੂਹ ਸਾਡੀ ਚਲੀ ਗਈ ਹੈਗੀ ਆ ਭਾਈ ਸਾਹਿਬ ਜਸਵੰਤ ਸਿੰਘ ਜੀ, ਉਹਨਾਂ ਯਾਦ 'ਚ 2-4 ਲਫ਼ਜ਼ ਆਪ ਨਾਲ ਸਾਂਝੇ ਕਰਨਗੇ, ਉਹਨਾਂ ਦੇ ਸੁਭਾਵਾਂ ਬਾਰੇ ਕੋਈ ਜਾਣਕਾਰੀ ਦੇਣਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੱਜ ਫਿਰਤੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਕਰਨੈਲ ਸਿੰਘ ਦਿਨਵਾਲ ਕਲਾਂ ਤੋਂ, ਅਤੇ ਪਰਿਵਾਰ ਸਾਰਾ ਜਿਹੜਾ ਹੈਗਾ ਸਾਡਾ ਨੌਰੇ ਤੋਂ ਆ, ਬੰਗਿਆਂ ਦੇ ਨਜ਼ਦੀਕ ਇਹ ਸਾਡੇ ਪਰਿਵਾਰ ਨੇ। ਇਹ ਮੇਰੇ ਬਾਬੇ ਦੇ ਨਾਨਕੇ ਦਾ ਪਰਿਵਾਰ ਆ ਜੀ, ਅਤੇ ਜਿਹੜੇ ਇਹਨਾਂ ਦੇ ਬਾਬਾ ਸਨ ਉਹ ਮੇਰੇ ਬਾਪ ਦੇ ਕਜ਼ਨ ਸਨ, ਇਹਨਾਂ ਦਾ ਜਿਹੜਾ ਬਾਪ ਉਹ ਮੇਰੇ ਕਜ਼ਨ ਸਨ। ਮੈਂ ਉਹਨਾਂ ਨੂੰ ਜਸਵੰਤ ਸਿੰਘ, ਉਹਨਾਂ ਨੂੰ ਵੀਰ ਜੀ ਆਖਿਆ ਕਰਦਾ ਸੀ। ਜਦੋਂ ਮੈਂ 1966 ਦੇ ਵਿੱਚ ਆਇਆ ਇੱਥੇ, ਅਤੇ

0: ਮੈਂ ਇਹਨਾਂ ਦੇ ਪਰਿਵਾਰ ਦੇ ਕੋਲ ਹਫ਼ਤਾ ਹਫ਼ਤਾ ਜਾ ਕੇ ਰਿਹਾ ਕਰਦਾ ਸੀ। ਜੀਤਾ ਸਿੰਘ ਮੇਰੇ ਹੁਆਣੀ ਨੇ ਅਤੇ ਅਸੀਂ ਕਈ ਵਾਰੀ ਖੇਡਣਾ ਅਤੇ ਕਈ ਵਾਰੀ ਲੜ ਵੀ ਪੈਂਦੇ ਸਨ, ਲੇਕਿਨ ਫਿਰ ਤਕੜੇ ਹੋ ਗਏ, ਜਵਾਨ ਹੋ ਗਏ, ਇਹਨਾਂ ਦੀ ਸ਼ਾਦੀ ਹੋ ਗਈ, ਦਾਸ ਦੀ ਸ਼ਾਦੀ ਹੋ ਗਈ, ਪਰਿਵਾਰ ਥੋੜ੍ਹੇ ਲਿੰਕ ਅੱਗੇ ਪਿੱਛੇ ਹੋ ਗਏ। ਸੋ ਐਨੀਵੇ ਮੈਂ ਥੋੜ੍ਹੀ ਜਿਹੀ ਸਟੋਰੀ ਕੱਟ ਕਰਦੇ ਹਾਂ ਕਿ ਇਹ ਜੋ ਆਪਣੇ ਪਿਤਾ ਦੀ ਸੰਯੋਗ ਦੇ ਵਿੱਚ ਇਹ ਜੋ ਹਰ ਸਾਲ ਕਰਦੇ ਆ, ਉਦੋਂ ਬਹੁਤ ਵਧੀਆ ਉਪਰਾਲਾ, ਅਤੇ ਦਾਸ ਇਹਨਾਂ ਸਾਰੇ ਪਰਿਵਾਰ ਦਾ ਬਹੁਤ ਧੰਨਵਾਦੀ ਆ। ਅਤੇ ਡਰਬੀ ਵਿਖੇ ਆਉਂਦੇ ਦਾਸ ਪਹਿਲੇ ਗੁਰੂ ਅਰਜਨ ਦੇਵ ਸੇਵਾ ਨਿਭਾਇਆ ਕਰਦਾ ਸੀ, ਫਿਰ ਇਸ ਗੁਰਦੁਆਰੇ, ਹੁਣ ਦਾਸ ਖਾਲਸਾ ਦਰਬਾਰ ਵਿਖੇ। ਅਤੇ ਕਹਿੰਦੇ ਪੰਜਾਬੀ ਦੀ ਕਹਾਵਤ ਹੈ ਨਾ ਕਿ ਮੈਂ ਗੱਲ ਕਹਿ ਦਿੰਦਾ, ਮਾਫ਼ ਕਰ ਦੇਣਾ, ਹੋ ਸਕਦਾ ਮੇਰੇ ਲਾਭ ਥੋੜ੍ਹੇ ਐਕਸਟ੍ਰੀਮ ਹੋਣ, ਉਹ ਪੰਜਾਬੀ ਦੇ ਲਾਭ ਜਾ ਕੇ ਯਾਰਾਂ ਨੇ ਪੱਠੇ ਖਾਣੇ, ਇੱਥੇ ਮਰਜ਼ੀ ਬੰਨ ਦਿਓ, ਜਿਨ ਸੇਵਾ ਕਰਨੀ ਉਹਨੂੰ ਕਿਤੇ ਲੈ ਜਾਓ। ਅਤੇ ਦਾਸ ਇੱਥੇ ਵੀ ਸੇਵਾ ਨਿਭਾਉਂਦਾ ਸੀ, ਅਤੇ ਉਹ ਕਹਿਣ ਲੱਗੇ ਵੀ ਸਾਰੇ ਕੰਮਾਂ ਕਾਰਾਂ ਵਾਲੇ ਆ, ਭਾਅ ਜੀ ਤੁਸੀਂ ਵਿਹਲੇ ਆ, ਰਿਟਾਇਰ ਆ। ਮੈਂ ਕਿਹਾ ਵੀ ਦਾਸ ਹਾਜ਼ਰ ਆ ਅਤੇ ਗੁਰੂ ਘਰ ਦੀ ਸੇਵਾ ਕਰਨੀ, ਦਾਸ ਇੱਥੇ ਵੀ ਆਉਂਦਾ ਸੁਬਹਾ ਸਵੇਰੇ ਘਰ ਵਾਲੀ ਦੇ ਨਾਲ। ਅਤੇ ਜਿਹੜਾ ਸਿੰਘ ਸਭਾ ਏ, ਇਹ ਖਾਲਸਾ ਦਰਬਾਰ ਦਾ ਵੱਡਾ ਵੀਰ ਆ, ਅਤੇ ਸੁਬਹਾ ਅਸੀਂ ਇੱਥੇ ਆਉਂਦੇ ਮੀਆਂ ਬੀਬੀ, ਕਿਉਂਕਿ ਇੱਥੇ 6 ਵਜੇ ਹੁਕਮਨਾਮਾ ਸੁਣ ਕੇ ਅਤੇ ਫਿਰ ਮੈਂ ਘਰ ਛੱਡਾਂ ਉਹਨਾਂ, ਅਤੇ ਫਿਰ ਮੈਂ ਉੱਧਰ ਚੱਲ ਜਾਣਾ, ਉੱਧਰੋਂ 8 ਵਜੇ ਹੁਕਮਨਾਮਾ ਹੁੰਦਾ, ਅਤੇ ਜੇ ਮੈਂ ਉੱਧਰ ਲੈ ਜਾਂਦਾ ਅਤੇ ਫਿਰ ਉਹ ਟ੍ਰੈਫਿਕ ਵੱਧ ਜਾਂਦੀ ਆ, ਉਹਨੂੰ ਘਰ ਛੱਡਣਾ ਮੁਸ਼ਕਲ ਹੋ ਜਾਂਦਾ। ਅਤੇ ਇਸ ਗੁਰੂ ਘਰ ਦੇ ਵਿੱਚ ਵੀ ਸਾਡਾ ਲਿੰਕ ਹੈਗਾ, ਅਤੇ ਅਸੀਂ ਇਹਨਾਂ ਨਾਲ ਕੋਈ ਵੱਖਰੇ ਨਹੀਂ ਹੈਗੇ। ਦੇਖੋ, ਗੁਰੂ ਘਰ ਕੋਈ ਵੀ ਮਾੜਾ ਨਹੀਂ ਹੈ। ਅਗਰ ਮੇਰੀ ਵੀਰ, ਮੇਰਾ ਭੈਣ ਆਉਂਦਾ ਹੋਵੇ ਤਾਂ ਮੈਂ ਉਹਨੂੰ ਉਠਾਲਣਾ ਹੁੰਦਾ ਕਾਰ ਦੇ ਵਿੱਚ, ਵੀ ਵੀਰ ਜਾਂ ਭੈਣ ਤੁਸੀਂ ਕਿਹੜੇ ਗੁਰਦੁਆਰੇ ਜਾਣਾ, ਮੈਂ ਗੁਰੂ ਅਰਜਨ ਦੇਵ ਗੁਰਦੁਆਰੇ ਜਾਣਾ, ਬੈਠੋ ਭੈਣ, ਬੈਠੋ ਵੀਰ, ਮੈਂ ਸਿੰਘ ਸਭਾ ਜਾਣਾ ਆ, ਅਤੇ ਉਹਨਾਂ ਨੂੰ ਦਰਤਾਰ ਕੇ ਆ ਜਾਏਗਾ, ਜਿੱਥੇ ਭੈਣ ਜਾਂ ਵੀਰ ਮੇਰੀ ਤੇਰੀ ਇੱਛਾ ਨਾ, ਤੁਸੀਂ ਉੱਥੇ ਜਾਓ। ਗੁਰੂ ਘਰ ਤਦੇ ਹੀ ਕਹਿਲਾਉਂਦਾ ਹੈ ਜੇ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਨੇ, ਨਹੀਂ ਤਾਂ ਬਿਲਡਿੰਗ ਆ। ਗੁਰੂ ਗ੍ਰੰਥ ਸਾਹਿਬ ਜੀ ਮਾੜੇ ਨਹੀਂ ਹੈ, ਮੈਨੇਜਮੈਂਟ ਕਰਪਟ ਹੋ ਸਕਦੀ, ਮੈਂ ਕਰਪਟ ਹੋ ਸਕਦਾ ਹਾਂ। ਸੋ ਸਾਡੀ ਡਿਊਟੀ ਆ ਸਾਰਿਆਂ ਨੂੰ ਤਾੜਦੇ ਰਿਹਾ ਕਰੋ, ਜਿਹੜਾ ਗਲਤ ਕੋਈ ਸਟੈਪ ਲੈਂਦਾ ਹੈ। ਸੱਚ ਬੋਲਣਾ ਬੜਾ ਔਖਾ, ਲੇਕਿਨ ਸੁਣਨਾ ਵੀ ਜ਼ਹਿਰ ਬਣ ਜਾਂਦੀ ਆ। ਅਤੇ ਅਸੀਂ ਇਸ ਪਰਿਵਾਰ ਦੇ ਬਹੁਤ ਧੰਨਵਾਦੀ ਹਾਂ। ਮੈਂ ਇੱਥੇ ਭੈਣਾਂ ਨੂੰ ਥੋੜ੍ਹੀ ਜਿਹੀ ਬੇਨਤੀ ਕਰਨੀ ਆ ਐਜ਼ ਐ ਜ਼ਿੰਮੇਵਾਰ ਆਦਮੀ। ਦੇਖੋ, ਜਿਹੜਾ ਸੰਸਾਰੀ ਵਿੱਦਿਆ ਲੈਣੀ ਆ ਨਾ, ਉਹ ਤਾਂ ਕਾਲਜਾਂ ਯੂਨੀਵਰਸਿਟੀਆਂ 'ਚੋਂ ਮਿਲਦੀ ਆ, ਜਿਹੜੀ ਧਾਰਮਿਕ ਵਿੱਦਿਆ ਮਿਲਦੀ ਹੈ ਨਾ, ਉਹ ਇਸ ਜਗ੍ਹਾ ਤੋਂ ਮਿਲਦੀ ਹੈ। ਇਹ ਗੁਰੂ ਨਾਨਕ ਦਾ ਸਕੂਲ ਆ, ਇੱਥੇ ਧਰਮ ਦੀ ਵਿੱਦਿਆ ਤੁਹਾਨੂੰ ਮਿਲਣੀ ਆ। ਜਿਹੜੀ ਧਰਮ ਦੀ ਵਿੱਦਿਆ ਨਾ, ਜਿਹੜਾ ਗਿਆਨ ਆ, ਉਹ ਤੁਹਾਡੀ ਆਤਮਾ ਦੀ ਖੁਰਾਕ ਆ, ਪਰ ਜਿਹੜਾ ਥੱਲੇ ਲੰਗਰ ਆ ਨਾ, ਉਹ ਤੁਹਾਡੇ ਸਰੀਰ ਦੀ ਖੁਰਾਕ ਆ। ਪਰ ਕੋਸ਼ਿਸ਼ ਕਰਿਆ ਕਰੋ, ਜਦੋਂ ਅਸੀਂ 8 ਘੰਟੇ ਸਕੂਲਾਂ ਵਿੱਚ ਜਾਂਦੇ ਹੁੰਦੇ ਸੀ ਤਾਂ ਸਾਨੂੰ ਸਰਟੀਫਿਕੇਟ ਮਿਲੇ ਆ ਕੋਰਸਾਂ ਦੇ ਅਤੇ ਐਜੂਕੇਸ਼ਨ ਦੇ। ਜੇ ਤੁਸੀਂ ਗੁਰੂ ਨਾਨਕ ਦਾ ਘਰ ਦਾ ਸਰਟੀਫਿਕੇਟ ਲੈਣਾ ਨਾ, ਸਮਾਂ ਇੱਥੇ ਗੁਜ਼ਾਰਿਆ ਕਰੋ। ਅਤੇ ਰੋਜ਼ ਕਹਿੰਦੇ ਨਾ, ਅਗਰ ਟੈਪ ਚੱਲਦੀ ਹੋਵੇ, ਬੂੰਦ ਬੂੰਦ ਡਿੱਗਦੀ ਹੋਵੇ, ਮੈਂ ਤੁਹਾਡੇ ਨਾਲ ਪ੍ਰੋਮਿਸ ਕਰਦਾ, ਤੁਹਾਡੇ ਨਾਲ ਵਾਅਦਾ ਕਰਦਾ, ਸਵੇਰ ਤੋਂ ਕੱਪ ਭਰ ਜਾਂਦਾ। ਜੇ ਤੁਸੀਂ ਇੱਕ ਇੱਕ ਵੀ ਇੱਥੇ ਆਪ ਗੁਣ ਛੱਡ ਕੇ ਜਾਓ ਨਾ, ਇੱਕ ਗੁਣ ਵੀ ਲੈ ਕੇ ਜਾਓ ਕਿ ਗੁਰੂ ਸਾਨੂੰ ਕੀ ਉਪਦੇਸ਼ ਦਿੰਦੇ ਨੇ, ਮੈਂ ਤੁਹਾਡੇ ਨਾਲ ਪ੍ਰੋਮਿਸ ਕਰਦਾ, ਆਦਮੀ ਦੇ ਅੰਦਰੋਂ ਲੋਭ ਮੋਹ ਹੰਕਾਰ ਸਭ ਤੋਂ ਵੱਡਾ ਕਾਰਨ ਹੰਕਾਰ। ਉਹ ਕਹਿੰਦਾ ਮੇਰੇ ਵਰਗਾ ਹੈ ਹੀ ਕੋਈ ਨਹੀਂ, ਮੇਰੇ ਜਿੱਡਾ ਹੈ ਹੀ ਕੋਈ ਨਹੀਂ। ਸੋ ਉਹ ਚੀਜ਼ ਤੁਹਾਡੇ ਵਿੱਚੋਂ ਜੇ ਤੁਸੀਂ ਕਰਨੀ ਚਾਹੁੰਦੇ ਹੋ, ਮੈਂ ਤੁਹਾਡੇ ਨਾਲ ਵਾਅਦਾ ਕਰਦਾ, ਗੁਰੂ ਘਰ ਸੇਵਾ ਕਰਿਆ ਕਰੋ ਅਤੇ ਗੁਰੂ ਘਰ ਦੇ ਲਿੰਕ ਬਣ ਗਏ। ਬੀਬੀਆਂ ਨੂੰ ਮੈਂ ਜਿਹੜੀ ਜਵੰਗ ਯੰਗ ਮਦਰਸ ਹੈਗੀਆਂ, ਉਹਨਾਂ ਨੂੰ ਬੇਨਤੀ ਕਰਨੀ ਆ, ਮੇਰੀ ਭੈਣੋ ਸਿੱਖ ਸਰਦਾਰ, ਅਸਮਾਨ ਤੋਂ ਨਹੀਂ ਡਿੱਗਦੇ, ਇਹ ਤੁਸੀਂ ਪੈਦਾ ਕਰਨੇ ਆ। ਜਿਹੜੇ ਤੁਹਾਡੇ ਬੱਚੇ ਆ ਨਾ ਨਿੱਕੇ ਨਿੱਕੇ, ਜੇ ਤੁਸੀਂ ਕੇਸ ਵਾਹ ਸਕਦੇ ਆ ਤੇ ਉਹਨਾਂ ਦੇ ਕੇਸ ਰੱਖੋ, ਤੇ ਉਹਨਾਂ ਦੇ ਕੇਸ ਰਾਤ ਨੂੰ ਵਾਹਦਿਆ ਕਰੋ ਜੇ ਸਵੇਰ ਨੂੰ ਟਾਈਮ ਨਹੀਂ ਹੈ। ਮੈਨੂੰ ਪਤਾ ਲਾਈਫ ਇਜ਼ ਵੈਰੀ ਬਿਜ਼ੀ। ਸੋ ਉਹਨਾਂ ਨੂੰ ਸਰਦਾਰ ਬਣਾਓ। ਮੈਨੂੰ ਬੜਾ ਅਫਸੋਸ ਹੁੰਦਾ ਅਤੇ ਮੇਰਾ ਬੜਾ ਮਨ ਦੁਖਦਾ ਜਦੋਂ ਬਾਬਾ ਤੁਰਿਆ ਹੁੰਦਾ ਸਿਰ 'ਤੇ ਦਸਤਾਰ ਸਜਾ ਕੇ ਅਤੇ ਨਾਲ ਬੱਚਾ ਮੋਨਾ ਤੋਰਿਆ ਹੁੰਦਾ। ਤੁਸੀਂ ਅਸੀਂ ਕਿੱਥੇ ਚਲੇ ਗਏ ਹਾਂ? ਅਸੀਂ ਇਹਦੇ ਉੱਤੇ ਪਹਿਰਾ ਦੇਈਏ। ਅਗਰ ਅਸੀਂ ਇੱਕ ਇੱਕ ਵੀ ਗੁਰੂ ਸਾਹਿਬ ਦਾ ਬਚਨ ਮੰਨੀਏ ਤਾਂ ਮੈਂ ਤੁਹਾਡਾ ਪ੍ਰੋਮਿਸ ਕਰਦਾ, ਸਾਲ ਦੇ ਵਿੱਚ ਤੁਹਾਡੇ ਟੋਟਲ ਚੇਂਜ ਆਏਗੀ। ਸੋ ਇਸ ਕਰਕੇ ਮੈਂ ਇਸ ਪਰਿਵਾਰ ਦਾ ਬਹੁਤ ਧੰਨਵਾਦੀ ਹਾਂ। ਅਤੇ ਜਿਵੇਂ ਦੱਸਿਆ ਹੀ ਆ ਕਿ ਸਾਡਾ ਆਸ ਵਿੱਚ ਹੀ ਬਹੁਤ ਪਿਆਰ ਆ, ਅਤੇ ਬਚਪਨ ਮੈਂ ਸਾਰਾ ਹੀ ਇਹਨਾਂ ਦੇ ਕੋਲ ਨੌਟੀ ਕੰਮ ਗੁਜ਼ਾਰਿਆ ਕਰਦਾ ਸੀ। ਅਤੇ ਹੁਣ ਇਹ ਵੀ ਮੈਂ 75 ਹਾਂ ਅਤੇ ਮੇਰਾ ਖਿਆਲ ਹੈ ਮੇਰੀ ਏਜ ਦੇ ਇਹ ਹੈਗੇ ਆ, ਪਰ ਮੇਰੇ ਭਤੀਜੇ ਲੱਗਦੇ ਆ। ਜਸਵੰਤ ਸਿੰਘ ਮੇਰਾ ਵੱਡਾ ਵੀਰ ਸੀ, ਮੈਂ ਉਹਨੂੰ ਵੀਰ ਆਖਦਾ ਹੁੰਦਾ ਸੀ। ਅਤੇ ਜੇ ਮੈਂ ਫਿਰ ਡਰਾਈਵਿੰਗ ਦੇ ਪ੍ਰੋਫੈਸ਼ਨ ਦੇ ਵਿੱਚ ਚਲ ਗਿਆ ਅਤੇ ਉਹ ਵੀਰ ਮੇਰੇ ਟਰਾਂਸਪੋਰਟ 'ਚ ਕੰਮ ਕਰਿਆ ਕਰਦੇ ਸੀ, ਅਤੇ ਮੈਂ ਉਹਨਾਂ ਕੋਲ ਲਿੰਕ ਕੀਤਾ ਅਤੇ ਮੈਨੂੰ ਵਾਲਿਸ ਸਕੂਲ ਆਫ ਮੋਟਰਿੰਗ ਦੇ ਵਿੱਚ ਉਹਨੇ ਲਿੰਕ ਕਰਾਇਆ ਅਤੇ ਮੈਂ ਉੱਥੋਂ ਕੰਮ ਡਰਾਈਵਿੰਗ ਸਿੱਖੀ। ਖੈਰ ਇਹ ਸਾਰੀ ਲਾਈਫ ਇਸ ਤਰ੍ਹਾਂ ਗੁਜ਼ਰ ਗਈ ਆ। ਸੋ ਅਖੀਰ 'ਚ ਮੇਰੇ ਹੱਥ ਜੋੜ ਕੇ ਦਿਓ, ਮੈਂ ਸਾਰੇ ਪਰਿਵਾਰਾਂ ਨੂੰ ਬੇਨਤੀ ਆ ਕਿ ਬੱਚਿਆਂ ਨੂੰ ਸਰਦਾਰ ਬਣਾਓ, ਕੇਸ ਰੱਖੋ ਇਹਨਾਂ ਦੇ, ਹਰ ਘਰ ਦੇ ਵਿੱਚ ਸਿੱਖੀ ਦੀ ਜੜ ਲਗਾਓ। ਜੜ ਤਾਂ ਦੇ ਲੱਗੀ ਗਈ ਹੈ ਨਾ, ਜੇ ਅਸੀਂ ਬੱਚਿਆਂ ਦੇ ਕੇਸ ਰੱਖਾਂਗੇ, ਕੇਸ ਸਾਡੇ ਪਿਓ ਦੀ ਜਾਇਜ਼ਾਦ ਥੋੜ੍ਹੀ ਹੈ ਅਤੇ ਮਾਲਕ ਦੀ ਦੇਣਾ। ਅਸੀਂ ਕੀ ਕਰਦੇ ਹਾਂ, ਪੈਸੇ ਦੇ ਕੇ ਨਾਜ਼ ਲੈ ਜਾਂਦੇ ਹਾਂ। ਯਾਰ ਇਸ ਕਿੱਥੇ ਖੜ੍ਹੇ ਹਾਂ, ਸਾਡੇ ਨਾਨਕ ਸਾਹਿਬ ਦੇ ਕੇਸਾਂ ਧਾਰੀ ਸਨ, ਸਾਡੇ ਗੁਰੂ ਗੋਬਿੰਦ ਸਿੰਘ ਕੇਸਾਂ ਧਾਰੀ ਸਨ, ਸਾਹਿਬਜ਼ਾਦੇ ਕੇਸਾਂ ਧਾਰੀ ਸਨ, ਅਸੀਂ ਕਿੱਥੇ ਖਲੋ ਗਏ ਹਾਂ। ਸੋ ਥੋੜ੍ਹਾ ਥੋੜ੍ਹਾ ਉਦਮ ਕਰੀਏ। ਮੇਰੇ ਲਾਭ 'ਚ ਥੋੜ੍ਹੇ ਐਕਸਟ੍ਰੀਮ ਆ, ਮੈਂ ਇੱਥੇ ਪਹਿਰਾ ਦਿਆ ਕਰਦਾ ਕਿਉਂਕਿ ਮੈਂ ਜ਼ਿੰਮੇਵਾਰ ਆਦਮੀ ਹਾਂ। ਅਸੀਂ ਸਾਰੇ ਜ਼ਿੰਮੇਵਾਰ ਹਾਂ, ਸਾਰੇ ਇੱਕੋ ਫੁਲਵਾੜੀ ਦੇ ਫੁੱਲ ਹਾਂ। ਜਿਵੇਂ ਗੁਲਦਸਤਾ ਨਹੀਂ ਹੁੰਦਾ, ਵੱਖਰੇ ਵੱਖਰੇ ਰੰਗ ਹੁੰਦੇ ਨੇ, ਇਸੇ ਤਰ੍ਹਾਂ ਹੀ ਸਾਰੇ ਇੱਕੋ ਫੁਲਵਾੜੀ ਦੇ ਹਾਂ। ਅਤੇ ਮੈਂ ਚਾਹੁੰਦਾ ਵੀ ਸਾਡੀ ਆਉਣ ਵਾਲੀ ਜਨਰੇਸ਼ਨ ਫੁੱਲੀ ਐਜੂਕੇਟਡ ਹੋਵੇ, ਫੁੱਲੀ ਜਾਣਕਾਰੀ ਰੱਖਦਾ ਹੋਵੇ ਧਰਮ ਦੇ ਪ੍ਰਤੀ। ਅਗਰ ਤੁਹਾਨੂੰ ਕੋਈ ਕੁਐਸਚਨ ਕਰੇ, ਤੁਹਾਡੇ ਕੋਲ ਆਂਸਰ ਹੋਣੇ ਚਾਹੀਦੇ। ਵੀਰ ਮੇਰੇ ਇੱਕ ਮਿੰਟ ਰੁਕਣਾ, ਮੈਂ ਜਦੋਂ ਪ੍ਰੋਫੈਸ਼ਨਲ ਕੋਚ ਡਰਾਈਵਰ ਸੀ ਤਾਂ ਮੈਨੂੰ ਸਵਾਲ ਉੱਠਦੇ ਹੁੰਦੇ ਸੀ ਵੀ ਮਿਸਟਰ ਸਿੰਘ ਤੂੰ ਦਾੜੀ ਕਿਉਂ ਰੱਖੀ ਹੈ, ਤੂੰ ਕੇਸ ਕਿਉਂ ਰੱਖੇ ਆ। ਮੈਂ ਕੀ ਕਰਦਾ, ਤੁਸੀਂ ਚਰਚ ਜਾਂਦੇ ਹੁੰਦੇ ਆ, ਜੇ ਜਾਂਦੇ ਹੁੰਦੇ ਤਾਂ ਜਿਹੜੇ ਸ਼ੀਸ਼ੇ ਆ ਉਹ ਤੱਕਿਓ, ਜੀਸੇ ਦੇ ਕੇਸ ਨੇ, ਉਹਦੇ ਦਾੜੀ ਆ, ਉਹਦੇ ਸਟੈਚੂ ਦੇਖਿਓ, ਉਹਦੀਆਂ ਤਸਵੀਰਾਂ ਦੇਖਿਓ। ਮੈਂ ਫਿਰ ਕਈ ਵਾਰੀ ਮਜ਼ਾਕ ਕਰ ਦਿੰਦਾ ਹੁੰਦਾ ਜੀ, ਮੈਂ ਮੇਰਾ ਦਾੜਾ ਮੇਰੇ ਕੇਸ ਜੀਸਸ ਵਰਗੇ ਆ, ਉਹ ਮੇਰਾ ਕਜ਼ਨ ਲੱਗਦਾ, ਤੁਹਾਡਾ ਕੱਖ ਨਹੀਂ ਲੱਗਦਾ। ਤੁਸੀਂ ਆਪਣੇ ਆਪ ਨੂੰ ਕੰਪੇਅਰ ਕਰੋ ਕਿ ਸਾਡੇ ਚਿਹਰੇ ਗੁਰੂ ਨਾਲ ਰਲਦੇ ਨੇ। ਮੈਂ ਕਿਸੇ ਇਨਸਲਟ ਨਹੀਂ ਕਰਦਾ, ਇੱਕ ਕਿਸਮ ਦੀ ਆਰ ਲਾਉਣ ਵਾਲੀ ਗੱਲ ਹੁੰਦੀ ਆ। ਆਪਣੇ ਤਾਂ ਝਾਤੀ ਮਾਰੀਏ। ਜਿਹੜੇ ਮੇਰੇ ਵੀਰ ਦਾੜੀ ਕੱਟਦੇ ਆ, ਉਹਨਾਂ ਦੋਵੇਂ ਹੱਥ ਜੋੜ ਕੇ ਬੇਨਤੀ ਆ, ਵੀਰੋ ਜੇ ਤੁਸੀਂ ਸਿਰ 'ਤੇ ਦਸਤਾਰ ਸਜਾ ਸਕਦੇ, ਸਭ ਤੋਂ ਵੱਡਾ ਸਭ ਤੋਂ ਕਠਿਨ ਇਹ ਔਖਾ ਕੰਮ ਆ, ਅਤੇ ਜੇ ਤੁਸੀਂ ਦਸਤਾਰ ਸਜਾ ਸਕਦੇ ਦਾੜੀ ਨਾ ਕੱਟਿਆ ਕਰੋ, ਇਹ ਹੋਲੀ ਕ੍ਰਾਈਮ ਆ। ਕੇਸ ਕੱਟਣੇ ਧਰਮ ਦੇ ਵਿੱਚ, ਸਿੱਖ ਧਰਮ ਦੇ ਵਿੱਚ ਕਰਹਿਤ ਆ, ਕਰਹਿਤ ਮੀਨਸ ਹੋਲੀ ਕ੍ਰਾਈਮ। ਜਦੋਂ ਅਸੀਂ ਕੋਈ ਕਰਹਿਤ ਕਰਦੇ ਅਤੇ ਕੋਈ ਕਾਨੂੰਨ ਦੀ ਉਲੰਘਣਾ ਕਰਦੇ, ਸਾਨੂੰ ਜੁਰਮਾਨਾ ਹੁੰਦਾ, ਸਾਨੂੰ ਜੇਲ੍ਹ ਵੀ ਹੁੰਦੀ ਆ। ਸੋ ਅਸੀਂ ਗੁਰੂ ਦੇ ਦੇਣ ਦਾ ਨਾਮ ਬਣੀਏ। ਸੋ ਇੰਨੀਆਂ ਕੁ ਬੇਨਤੀਆਂ ਮੇਰੀਆਂ ਪ੍ਰਵਾਨ ਕਰ ਲੈਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਸਾਨੂੰ ਭਾਈ ਕਰਨੈਲ ਸਿੰਘ ਜੀ, ਉਹਨਾਂ ਨੇ ਸਾਨੂੰ ਕਈ ਵਾਰੀ ਥੋੜ੍ਹਾ ਜਿਹਾ ਪਰਿਵਾਰ ਦੇ ਮੈਂਬਰ ਬੈਠੇ ਹੁੰਦੇ ਸੰਗਤ ਦੇ ਵਿੱਚ, ਅਤੇ ਅਸੀਂ ਥੋੜ੍ਹਾ ਜਿਹਾ ਸੌਫਟ ਰਹੀਦਾ, ਉਹਨੀ ਪਰਿਵਾਰ ਦੇ ਮੈਂਬਰ ਆ, ਅਤੇ ਉਹ ਹੁਣ ਕਹਿ ਗਏ ਬੱਚਿਆਂ ਲਈ, ਅਤੇ ਹੁਣ ਉਹਨਾਂ ਦੇ ਸਾਰੇ ਪਰਿਵਾਰ ਦੇ ਫਰਜ਼ ਬਣਦਾ ਬੱਚਿਆਂ ਨੂੰ ਥੋੜ੍ਹਾ ਜਿਹਾ ਆਪ ਵੀ ਉੱਦਮ ਕਰਨ, ਸਾਰੇ ਗੁਰੂ ਘਰ ਲਿਆ ਕਰੋ। ਇੱਕ ਤਾਂ ਪੰਜਾਬੀ ਸਕੂਲ ਇੱਥੇ ਹੈਗਾ ਜੇ, ਜਾਂ ਫੁੱਲ ਟਾਈਮ ਅਕਾਲ ਪ੍ਰਾਇਮਰੀ ਸਕੂਲ ਹੈਗਾ, ਅਤੇ ਜੇ ਕਿਸੇ ਨੂੰ ਦਸਤਾਰਾਂ ਚਾਹੀਦੀਆਂ ਜਾਂ ਕਿਸੇ ਨੂੰ ਗਾਈਡ ਚਾਹੀਦੀ ਆ, ਜੇ ਕੀਰਤਨ ਸਿੱਖਣਾ, ਭਾਈ ਅਮਰੀਕ ਸਿੰਘ ਜੀ, ਲਖਵੀਰ ਸਿੰਘ ਜੀ, ਨੌਜਵਾਨ ਬੈਠੇ ਹੈਗੇ, ਇਹਨਾਂ ਦੀ ਸੰਗਤ ਕਰ ਲਿਆ ਕਰੋ। ਸਦਾ ਹੀ ਸਮਾਂ ਦੇਣ ਨੂੰ ਤਿਆਰ ਆ ਇਹ। ਹੁਣ ਕਿਸੇ ਕੋਈ ਫੈਸਿਲਿਟੀ ਸਾਰੀਆਂ ਹੈਗੀਆਂ, ਹੁਣ ਸਿਰਫ ਆਪ ਹੀ ਬੱਚਿਆਂ ਦੇ ਮਾਤਾ ਪਿਤਾ ਉੱਦਮ ਕਰਨਾ ਪੈਣਾ ਹੈਗਾ। ਹੁਣ ਧੰਨਵਾਦ ਆ ਪਰਿਵਾਰ ਦਾ। ਹੁਣ ਜਸਵਿੰਦਰ ਸਿੰਘ ਕੀਰਤਨ ਆਰੰਭ ਕਰਨ ਲੱਗੇ ਹੈਗੇ ਆ, ਉਹਨਾਂ ਦਰਬਾਰਾ ਸਿੰਘ, ਅਮਰੀਕ ਸਿੰਘ, ਕਰਮਜੀਤ ਜੋਤ ਸਿੰਘ 11:30 ਤੱਕ ਇਹ ਕੀਰਤਨ ਦੀ ਹਾਜ਼ਰੀ ਆਪੇ ਰਲ ਮਿਲ ਕੇ ਟਾਈਮ ਵੰਡ ਲੈਣਗੇ। ਅਤੇ 11:30 to 12 ਤੱਕ ਜਿੱਦਾਂ ਮੈਂ ਗੱਲ ਕੀਤੀ ਸੀਗੀ, ਡੈਥ ਅਤੇ ਡਾਇੰਗ ਦੇ ਉੱਤੇ ਲੈਕਚਰ ਹੈਗਾ, ਨਵਜੋਤ ਸਾਡੀ ਧੀ ਰਾਣੀ ਨੇ ਅਰੇਂਜ ਕੀਤਾ ਹੈਗਾ, ਅਤੇ ਯੂਨੀਵਰਸਿਟੀ ਹੈੱਡ ਹੈਗੀ ਆ। ਮੈਨੂੰ ਪੂਰੀ ਜਾਣਕਾਰੀ ਨਹੀਂ ਗੀ ਪ੍ਰੋਮ ਦੇ ਉੱਤੇ, ਅਤੇ ਮੌਤ ਦੇ ਸੰਬੰਧ ਵਿੱਚ ਜਾਂ ਬਾਅਦ ਵਿੱਚ ਮੇਰੇ ਖਿਆਲ ਜਾਣਕਾਰੀ ਉਹ ਦੇਣਗੇ ਸੰਸਕਾਰ ਵੇਲੇ ਵੀ, ਕਿ ਜਿਹੜੀਆਂ ਕਈ ਵਾਰੀ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਜਾਂ ਮਰਿਆਦਾ ਦਾ ਨਹੀਂ ਪਤਾ ਹੁੰਦਾ, ਉਹ ਤੁਸੀਂ 11:30 ਦੇਖਣਾ। ਬਾਅਦ ਵਿੱਚ ਜੇ ਤੁਸੀਂ ਉਹਨਾਂ ਨਾਲ ਗੱਲਬਾਤ ਕਰਨੀ, ਜਿਹੜੇ ਸੀਨੀਅਰ ਲੈਕਚਰਰ ਆਉਣਗੇ ਉਹ ਦੂਜੇ ਹਾਲ ਦੇ ਵਿੱਚ ਪ੍ਰੋਗਰਾਮ ਆਉਣਾ ਹੈਗਾ, ਅਤੇ ਉਸ ਤੋਂ ਬਾਅਦ 12:00 to 1 ਤੱਕ ਭਾਜ ਸਾਹਿਬ ਭਾਈ ਭਵਿੰਦਰ ਸਿੰਘ ਹਜ਼ੂਰੀ ਜਥਾ ਦਰਬਾਰ ਸਾਹਿਬ ਤੋਂ 1 ਘੰਟੇ ਲਈ ਉਹਨੇ ਹਾਜ਼ਰੀ ਭਰਨੀ ਹੈਗੀ ਆ। ਅਗਲੀ ਵੀਕ ਦੋਵੇਂ ਵੀ ਵੇਲੇ ਇਸੇ ਤਰ੍ਹਾਂ ਸਮਾਗਮ ਸਹਿਣੇ ਖਾਲਸਾ ਕਲੱਬ, ਸ਼ੁੱਕਰਵਾਰ ਸ਼ਨਿਚਰਵਾਰ ਨੂੰ ਦਲਾਈ ਪਰਿਵਾਰ ਵੱਲੋਂ ਸੁਣਨ ਦੇ ਪਾਠ ਹੋ ਰਹੇ ਹੈਗੇ ਆ, ਛੋਟਾ ਘੱਲੂਘਾਰਾ ਵੀ ਅਗਲੇ ਸ਼ਨਿਚਰਵਾਰ ਨੂੰ ਹੀ ਹੈਗਾ, ਅਤੇ ਐਤਵਾਰ ਨੂੰ ਇਸੇ ਤਰ੍ਹਾਂ ਭੰਡਾਰ ਪਰਿਵਾਰ ਨੂੰ ਸੁਣਦੇ ਪਾਠ ਦੀ ਲੰਗਰ ਸੇਵਾ ਹੋ ਰਹੀ ਹੈ। ਬਲਵੀਰ ਸਿੰਘ ਦੇ ਗ੍ਰਹਿ ਵਿੱਚ ਸੁਣਦੇ ਪਾਠ 11:30 ਆਰੰਭ ਹੋਣੇ ਹੈਗੇ ਆ, ਅਤੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਮਹਾਂਵੀਰ ਸਿੰਘ ਦਾ ਕੀਰਤਨ ਜਥਾ ਜਿਹੜਾ 11:30 ਵਜੇ ਉਹਨੇ ਵੀ ਅਗਲੇ ਹਫ਼ਤੇ ਹਾਜ਼ਰੀ ਭਰਨੀ ਹੈਗੀ ਆ ਅਤੇ 7 ਜੂਨ ਨੂੰ ਆਪਣੇ ਕੋਚਾਂ ਜਾ ਰਹੀਆਂ ਹਰੇਕ ਸਾਲ 13 ਜੂਨ ਦੇ ਵਿੱਚ ਜੋ 84 ਦੇ ਵਿੱਚ ਵੱਡਾ ਘੱਲੂਘਾਰ ਆਪਾਂ ਨੂੰ ਪਤਾ ਵੀ ਜੋ ਕੁਛ ਹੋਇਆ ਸੀ ਵੱਡੀ ਪੱਧਰ ਦੇ ਉੱਤੇ ਇੰਡੀਆ ਦੀ ਸਰਕਾਰ ਵੱਲੋਂ ਅਟੈਕ ਕੀਤਾ ਗਿਆ ਸੀਗਾ ਕੋਚ ਦੀ ਮੱਠ ਪੇ ਜਾਣੀ ਹੈਗੀ ਆ 18 ਸਾਲ ਤੋਂ ਘੱਟ ਬੱਚਿਆਂ ਲਈ ਸਾਰਿਆਂ ਲਈ ਕੋਚ ਫਰੀ ਆ ਜੇ 18 ਸਾਲ ਤੋਂ ਉੱਪਰ ਹੈਗੇ ਉਹਨਾਂ ਨੂੰ 10 ਪਾਉਂਡ ਆ ਅਤੇ ਸੀਟਾਂ ਕੋਚ ਦੇ ਵਿੱਚ 84 ਆ ਡਬਲ ਡੈਕਰ ਹੈਗੀ ਆ ਅਤੇ ਤੁਸੀਂ ਆਪਣੇ ਨਾਂ ਅਜੀਤ ਸਿੰਘ ਪਾਸ ਜਾਂ ਹੋਰ ਸੇਵਾਦਾਰ ਸਾਡੇ ਇੱਥੇ ਸੰਗਤ 'ਚ ਬੈਠੇ ਹੈਗੇ ਆ ਉਹਨਾਂ ਪਾਸ ਤੁਸੀਂ ਲਿਖਾ ਦਿਓ ਅਤੇ ਤਾਂ ਜੋ ਜਿਹੜੇ ਹੈਗੇ ਆ ਜੇ ਲੋੜ ਪੈ ਜਾ ਹੋਰ ਪ੍ਰਬੰਧ ਕਰਨ ਦੀ ਵੀ ਆਪਾਂ ਕੋਚ ਹੋਰ ਬੁੱਕ ਕਰਨ ਦੀ ਉਹ ਵੀ ਆਪਾਂ ਕਰ ਸਕੀਏ ਧੰਨਵਾਦ ਤੁਹਾਡਾ ਮੈਂ ਸਮਾਂ ਬਹੁਤਾ ਨਾ ਲਵਾਂ ਆਓ ਆਪਾਂ ਹੁਣ ਵਿਛੜੀ ਆਤਮਾ ਨੂੰ ਆਪਾਂ ਸ਼ਰਧਾਂਜਲੀ ਵੀ ਦੇਣੀ ਹੈਗੀ ਆ ਗੁਰਬਾਣੀ ਸੁਣੀਏ ਅਤੇ ਗੁਰਬਾਣੀ ਕੋਸ਼ਿਸ਼ ਕਰਿਓ ਜਿੰਨੀ ਵੀ ਸਮਝ ਆਵੇ ਅਰਥ ਤਾਂ ਆਉਂਦੇ ਆ ਬੱਚੇ ਸਮਝ ਸਕਦੇ ਅੰਗਰੇਜ਼ੀ ਵਿੱਚ ਵੀ ਹੁਣ ਅਤੇ ਕੋਸ਼ਿਸ਼ ਕਰਿਓ ਅਰਦਾਸ ਕਰਕੇ ਜਾਇਓ ਵੀ ਸੱਚੇ ਪਾਤਸ਼ਾਹ ਮੈਂ ਇੱਦਾਂ ਦਾ ਸਿੱਖ ਬਣ ਜਾ ਮੈਂ ਬਾਣੀ ਜੋ ਬਾਣੀ ਦੇ ਮੈਸੇਜ ਆ ਵੀ ਐਵੇਂ ਇੱਦਾਂ ਹੀ ਸਮਾਜ 'ਚ ਪਰਿਵਾਰ 'ਚ ਵਿਚਰਾਂ ਧੰਨਵਾਦ ਤੁਹਾਡਾ ਆਓ ਆਪਾਂ ਰਲ ਮਿਲ ਕੇ ਸਾਰੇ ਵਿਛੜੀ ਰੂਹ ਲਈ ਸ਼ਰਧਾਂਜਲੀ ਵੀ ਦੇਈਏ ਆਪ ਅਸੀਂ ਵੀ ਜਾਣਾ ਅਤੇ ਥੋੜ੍ਹਾ ਜਿਹਾ ਮਨ 'ਚ ਲਿਆਈਏ ਵੀ ਅਸੀਂ ਵੀ ਕਿਤੇ ਉਹੋ ਜਿਹਾ ਕਾਰਤਾ ਨਹੀਂ ਕਰਦੇ ਜਿਹਦੇ ਨਾਲ ਸਾਡਾ ਆਇਆ ਇੱਥੇ ਸਫਲ ਨਾ ਹੋਵੇ ਸਾਡੀ ਯਾਤਰਾ ਜਿਹੜੀ ਹੋਈ ਹੈਗੀ ਆ ਅਤੇ ਆਪਾਂ ਵੀ ਚੰਗੇ ਮੁੱਖ ਲੈ ਕੇ ਸੱਚਖੰਡ ਪਹੁੰਚੀਏ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀ ਆਰ ਸਿਟਿੰਗ ਇਨ ਪ੍ਰੈਜੈਂਸ ਆਫ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਐਂਡ ਫੋਰ ਅ ਸਪੈਸ਼ਲ ਪਰਪਸ। ਅਖੰਡ ਪਾਠ ਸਾਹਿਬ ਕਰਾਇਆ, ਸਾਡੇ ਕੋਲ ਬਜ਼ੁਰਗ ਗਏ, ਆਈ ਡੋਂਟ ਨੋ ਕਿੰਨੇ ਸਾਲ ਹੋ ਗਏ ਜੀ। ਆਪਾਂ ਉਹਨਾਂ ਨੂੰ ਉਹਨਾਂ ਦੇ ਗੁਣ ਯਾਦ ਕਰਨ ਦੇ ਲਈ ਇਕੱਠੇ ਹੁੰਦੇ ਹਾਂ ਨਾ। ਉਹਨਾਂ ਨੇ ਸਾਡੀ ਸੇਵਾ ਕਿੰਨੇ ਸਾਲ ਕੀਤੀ, ਔਰ ਉਹ ਸੇਵਾ ਨੂੰ ਯਾਦ ਕਰਨ ਦੇ ਲਈ ਅਸੀਂ ਇਕੱਠੇ ਹੁੰਦੇ ਹਾਂ ਕਿ ਸਾਡੇ ਬਜ਼ੁਰਗਾਂ ਨੇ ਦਿਨ ਰਾਤ ਇੱਕ ਕਰਕੇ ਸਾਨੂੰ ਪੜ੍ਹਾਇਆ ਲਿਖਾਇਆ ਵਾਹਿਗੁਰੂ ਜੀ। ਉਹ ਹੁਣ ਇਹਦਾ ਸ਼ੁਕਰ ਕਿਹਨੂੰ ਕਰਨਾ, ਦਿਸ ਇਜ਼ ਅ ਮੇਨ ਪੁਆਇੰਟ, ਆਹੀ ਕਿਉਂ ਆ। ਆਪਾਂ ਸ਼ੁਕਰ ਕਿਹਨੂੰ ਕਰਨਾ, ਵਾਹਿਗੁਰੂ ਜੀ ਨੂੰ। ਅਸੀਂ ਉਹਨਾਂ ਦੇ ਘਰ 'ਚ ਜਨਮੇ, ਉਹ ਸਾਡੇ ਪਿਤਾ ਜੀ ਬਣੇ, ਇਹਨੂੰ ਕਹਿੰਦੇ ਪੁਰਬ ਜਨਮ ਕੇ ਮਿਲੇ ਸੰਜੋਗੀ। ਵਾਹਿਗੁਰੂ ਜੀ, ਉਹ ਸੱਚ ਅ ਗ੍ਰੇਟ ਪਰਸਨ ਤੁਸੀਂ ਸਾਨੂੰ ਦਿੱਤਾ ਸੀ ਐਜ਼ ਏ ਫਾਦਰ, ਐਜ਼ ਏ ਬਾਬਾ। ਵਾਹਿਗੁਰੂ ਜੀ, ਅਸੀਂ ਤੁਹਾਡਾ ਧੰਨਵਾਦ ਕਰਨ ਆਏ ਹਾਂ। ਅਸੀਂ ਸਟਿਲ ਉਹਨੂੰ ਯਾਦ ਰੱਖਦੇ ਹਾਂ, ਅਸੀਂ ਕਿਰਤ ਕਰਨੀ, ਅਸੀਂ ਅਨਗ੍ਰੇਟਫੁਲ ਨਹੀਂ ਹਾਂ ਵਾਹਿਗੁਰੂ ਜੀ, ਅਸੀਂ ਬਹੁਤ ਗ੍ਰੇਟਫੁਲ ਹਾਂ ਵਾਹਿਗੁਰੂ ਜੀ। ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਹਾਂ ਅਤੇ ਆਪਣੇ ਪਿਤਾ ਦਾ ਵੀ, ਜਿਨ੍ਹਾਂ ਨੇ ਇਸ ਬੋਡੀ 'ਚ ਰਹਿੰਦੇ ਆਪਣੀਆਂ ਸਾਰੀਆਂ ਸੇਵਾਵਾਂ ਨਿਭਾਈਆਂ। ਅਤੇ ਉਹਨਾਂ ਕੋਲ ਸਿੱਖਣਾ ਕੀ ਆ ਕਿ ਆਪਣੀ ਸੇਵਾ ਤੋਂ ਕਦੀ ਭੱਜਣਾ ਨਹੀਂ। ਪਰਿਵਾਰ ਲੋੜੀ ਸਟੇਜ ਤੋਂ ਸਮ ਟਾਈਮ ਇੱਕ ਬੇਨਤੀ ਕਰਦੇ ਹੁੰਦੇ, ਉਹ ਕਈਆਂ ਨੂੰ ਬਹੁਤ ਔਡ ਲੱਗਦੀ ਆ। ਅੱਜ ਅਸੀਂ ਫੈਮਿਲੀ ਪਲੈਨਿੰਗ 'ਚ ਪੈ ਕੇ ਨਾ ਇਹ ਦੇਖ ਰਹੇ ਹਾਂ ਕਿ ਅਸੀਂ ਸਿਰਫ ਇੰਨੇ ਕੁ ਬੱਚੇ ਸਾਂਭ ਸਕਦੇ। ਸਾਡੇ ਬਜ਼ੁਰਗਾਂ ਨੇ ਕਿਹਾ ਕਿ ਨਹੀਂ, ਵਾਹਿਗੁਰੂ ਦੀ ਦੇਣ, ਅਸੀਂ ਸਾਂਭਾਂਗੇ, ਔਰ ਸਾਂਭ ਕੇ ਦਿਖਾਏ ਆ। ਇਹ ਆ ਸੇਵਾ ਭਾਵਨਾ ਦੇ ਵਿੱਚ ਜਾਣਾ, ਅਤੇ ਸਾਰੀ ਜ਼ਿੰਦਗੀ ਬਜ਼ੁਰਗ ਬਿਨਾਂ ਮੀਂਹ ਹਨੇਰੀ ਦੇਖੇ ਬੱਚਿਆਂ ਨੂੰ ਪਾਲਦੇ ਰਹੇ ਆ। ਉਹਨਾਂ ਨੇ ਕਦੀ ਨਹੀਂ ਕਿਹਾ ਵੇਅਰ ਇਜ਼ ਮਾਈ ਲਾਈਫ, ਸਾਡੀ ਮਾਂ ਸਾਨੂੰ ਪਾਲਦੀ ਰਹੀ ਆ। ਸਾਡੀ ਮਾਂ ਨੇ ਨਹੀਂ ਕਿਹਾ ਸੀ ਹੁਣ ਮੈਂ ਥੱਕ ਗਈ ਹਾਂ, ਵੇਅਰ ਇਜ਼ ਮਾਈ ਲਾਈਫ। ਉੱਥੇ ਮਾਈ ਲਾਈਫ ਹੈ ਹੀ ਨਹੀਂ ਸੀ ਜੀ, ਇੱਕ ਪਰਿਵਾਰਕ ਲਾਈਫ ਆ। ਅਤੇ ਜਦੋਂ ਨਾ ਆਪਾਂ ਸੰਸਕਾਰ ਕਰਕੇ ਆਉਂਦੇ ਹਾਂ ਨਾ ਜੀ, ਔਨ ਦੈਟ ਟਾਈਮ ਗ੍ਰੰਥੀ ਸਿੰਘ ਹੈਜ਼ ਨੋ ਟਾਈਮ ਟੂ ਡਿਸਕਸ ਦੀਸ ਥਿੰਗ। ਅਤੇ ਉੱਥੋਂ ਇੱਕ ਪਾਠ ਕੀਤਾ ਜਾਂਦਾ, ਉਹਨੂੰ ਕਹਿੰਦੇ ਅਲਾਣੀਆਂ ਦਾ ਪਾਠ। ਮੈਂ ਜ਼ਿਆਦਾ ਹੈਰਾਨ ਨਹੀਂ ਹੋਊਂਗਾ ਜੇ ਆਪ ਜੀ ਜਿੰਨੇ ਇੱਥੇ ਬੈਠੇ ਆ ਉਹਨਾਂ ਨੂੰ ਪਤਾ ਹੋਵੇ ਕਿ ਵਟ ਇਜ਼ ਦਾ ਅਲਾਣੀਆਂ ਪਾਠ। ਪਰ ਜਦੋਂ ਤੁਸੀਂ ਆਉਂਦੇ ਹਾਂ ਉੱਥੋਂ ਫਿਊਨਰਲ ਕ੍ਰਿਮੇਸ਼ਨ ਸੈਂਟਰ ਤੋਂ, ਤਾਂ ਉੱਥੋਂ ਗਿਆਨੀ ਸਿੰਘ ਜੀ ਇਹ ਪਾਠ ਕੱਢਦੇ ਪੜ੍ਹਦੇ ਪੜ੍ਹ ਰਹੇ ਹੁੰਦੇ, ਧੰਨ ਸਿਰਨ ਦਾ ਸੱਚਾ ਪਾਤਸ਼ਾਹ ਜਿਨ ਜਗ ਧੰਦੇ ਲਾਇਆ, ਮੋਹਲਤ ਭੁੰਨੀ ਚੱਲਣਾ। ਮੋਹਲਤ ਇੱਕ ਟਾਈਮ ਮਿਲਿਆ ਸੀ, ਉਹ ਪੂਰਾ ਹੋ ਗਿਆ, ਉਸ ਬੰਦੇ ਨੂੰ ਛੱਡ ਕੇ ਆ ਰਹੇ ਹਾਂ। ਉਹ ਪਾਠ ਇੰਨਾ ਪਿਆਰਾ ਆ। ਅਲਾਣੀਆਂ ਮੀਨਸ, ਜਿਹੜੇ ਪੁਰਾਣੇ ਬਜ਼ੁਰਗ ਬੈਠੇ ਉਹਨਾਂ ਨੂੰ ਪਤਾ ਆ, ਘਰ ਦੇ ਵਿੱਚ ਪਿੱਟਣ ਵਾਲੀਆਂ ਆਉਂਦੀਆਂ ਹੁੰਦੀਆਂ ਸੀ, ਅਫਸੋਸ ਕਰਨ ਵਾਲੀਆਂ। ਅਤੇ ਕੀ ਕਰਦੀਆਂ ਸੀ ਉਹ ਆਪਣੇ ਕਦੀ ਇੱਥੇ ਹੱਥ ਮਾਰਦੀਆਂ ਹੁੰਦੀਆਂ, ਕਦੀ ਇੱਥੇ ਹੱਥ ਮਾਰਦੀਆਂ, ਅਤੇ ਉਹ ਉਸ ਬੰਦੇ ਦੇ ਗੁਣ ਗਾਉਂਦੇ ਹੁੰਦੇ ਆ ਕਿ ਤੂੰ ਆਹ ਵੀ ਕਰਦਾ ਸੀ, ਤੂੰ ਆਹ ਵੀ ਕਰਦਾ ਸੀ, ਤੂੰ ਹੁਣ ਚਲਾ ਗਿਆ ਉੱਥੇ ਕਿੱਥੇ। ਉਹ ਫਿਰ ਉਹਨੂੰ ਪਿੱਟਣਾ ਕਹਿੰਦੇ ਸੀ। ਅਤੇ ਗੁਰੂ ਸਾਹਿਬ ਜੀ ਨੇ ਕਿੰਨੀ ਪਿਆਰੀ ਕੰਮ ਕੀਤੇ, ਕਹਿੰਦੇ ਮੇਰੇ ਸਿੱਖ ਨੇ ਇਹ ਕੰਮ ਨਹੀਂ ਕਰਨਾ, ਇਹ ਪਿੱਟ ਸਿਆਪਾ ਨਹੀਂ ਕਰਨਾ। ਮਹਾਰਾਜ ਅਸੀਂ ਕੀ ਕਰੀਏ, ਕਹਿੰਦੇ ਆਓ ਮੈਂ ਤੁਹਾਨੂੰ ਅਸਲੀ ਅਲਾਣੀਆਂ ਦਿੰਦਾ, ਨਾਲੇ ਤਾਂ ਉਸ ਨੂੰ ਯਾਦ ਕਰਾਂਗੇ, ਇੱਕ ਤਾਂ ਤੁਸੀਂ ਧੰਨਵਾਦ ਕਰ ਦਿਓ ਮਹਾਰਾਜ ਦਾ ਜਿਹੜੇ ਸਰੀਰ ਨਾਲ ਜਿੰਨੇ ਸਾਲ ਤੁਸੀਂ ਰਹੇ ਆ, ਤੇ ਇੱਕ ਤੁਸੀਂ ਆਪਣੇ ਮਨ ਨੂੰ ਯਾਦ ਕਰਾ, ਇਹ ਮਨਾ ਜਿੱਥੇ ਮੇਰਾ ਡੈਡੀ ਚਲਾ ਗਿਆ ਜਾਣਾ ਮੈਂ ਵੀ ਉੱਥੇ ਹੀ ਆ। ਤੇ ਕਿਉਂ ਨਾ ਆਪਾਂ ਉਹ ਵਾਲਾ ਘਰ ਵੀ ਚੇਤੇ ਕਰੀਏ, ਜਿੱਥੇ ਜਾਏ ਤੁਧ ਵਰਤਣਾ ਤਿਸਕੀ ਚਿੰਤਾ ਨਾ ਹੈ, ਉਹਦੀ ਚਿੰਤਾ ਕਰ। ਜਿਹੜਾ ਆਪਾਂ ਸ਼ਬਦ ਗਾਉਣ ਲੱਗੇ ਨਾ ਜੀ, ਅਲਾਣੀਆਂ ਦਾ ਦੂਜਾ ਸ਼ਬਦ ਆ, ਸਕਰੀਨ ਤੇ ਸ਼ਬਦ ਆ ਰਿਹਾ ਆ। ਮਹਾਰਾਜ ਜੀ ਬੜੀ ਕਿਰਪਾ ਇਸ ਸ਼ਬਦ ਦੇ ਵਿੱਚ। ਇਹ ਉਹੀ ਪਾਠ ਮੈਂ ਕਰਨ ਲੱਗਾ ਜਿਹੜਾ ਮਰਗ ਤੋਂ ਬਾਅਦ 'ਚ ਗੁਰਦੁਆਰਾ ਸਾਹਿਬ ਜੀ ਪੜ੍ਹਿਆ ਜਾਂਦਾ ਆ। ਉਸ ਦਿਨ ਥੋੜ੍ਹਾ ਜਿਹਾ ਆਪਾਂ ਇਹਨੂੰ ਉਦਾਂ ਨਿਗਾ ਦਿੰਦੇ ਹਾਂ, ਅੱਜ ਆਪਾਂ ਸੋਚ ਕੇ ਵਿਚਾਰ ਕੇ ਪੜ੍ਹਨ ਦੀ ਕੋਸ਼ਿਸ਼ ਕਰੀਏ। ਬਿਕੋਜ਼ ਟੂਡੇਜ਼ ਟੋਪਿਕ ਟੋਕ ਔਨ ਡੈਥ ਜਿਹੜੀ ਭੈਣ ਜੀ ਨਵਜੋਤ ਕੌਰ ਨੇ ਕੀਤਾ ਆ, ਉਹ ਇਹੀ ਆ ਕਿ ਕਿਸੇ ਵੇਲੇ ਸਡਨ ਡੈਥ ਹੁੰਦੀ ਆ ਅਤੇ ਸਾਨੂੰ ਆਪਣੇ ਪਲੈਨ ਨਹੀਂ ਪਤਾ। ਮਹਾਰਾਜ ਕਹਿੰਦੇ ਅੱਗੋਂ ਦੇਖ ਕੇ ਚੇਤੀ ਹੈ ਅਤੇ ਕਾਇਤ ਮਿਲੇ ਸਜਾਏ। ਬਾਅਦ ਦੇ ਵਿੱਚ ਅਸੀਂ ਉਹ ਕੰਮ ਨਹੀਂ ਕਰਦੇ ਅਤੇ ਸਾਡੇ ਪਤਾ ਕੀ ਕਿਹਾ ਜਾਂਦਾ ਜਦੋਂ ਕਿਸੇ ਨੂੰ ਕਹਿੰਦੇ ਹਾਂ ਵੀ ਭਾਈ ਆਪਾਂ ਮਰਨ ਲਈ ਆਹ ਲਿਖਾ ਲਈਏ, ਨਾ ਨਾ ਨਾ ਸ਼ੁਭ ਸ਼ੁਭ ਬੋਲ, ਗਿਆਨੀ ਜੀ ਤੁਸੀਂ ਤਾਂ ਬਾਣੀ ਪੜ੍ਹਨ ਵਾਲੇ ਆ, ਤੁਸੀਂ ਤਾਂ ਮਰਨ ਦੀ ਗੱਲ ਨਾ ਕਰੋ। ਮੈਂ ਨਹੀਂ, ਨੌਵੇਂ ਪਾਤਸ਼ਾਹ ਹੀ ਕਰ ਰਹੇ ਆ। ਰੋਜ਼ ਰਾਤ ਦੇ ਪਾਠ ਦੇ ਵਿੱਚ ਘਰ ਘਰ ਇਹੋ ਪਹੁੰਚਾ। ਇੱਕ ਨਾ ਸਿਆਣਾ ਬੰਦਾ ਸੀਗਾ, ਉਹ ਤੁਰਿਆ ਜਾ ਰਿਹਾ, ਇੱਕ ਬੰਦਾ ਲੱਕੜ ਵੱਢ ਰਿਹਾ ਆ ਅਤੇ ਜਿਸ ਟਾਹਣੀ 'ਤੇ ਬੈਠਾ ਉਸੇ 'ਤੇ ਵੱਢ ਰਿਹਾ। ਉਹਨੂੰ ਕਹਿੰਦਾ ਤੂੰ ਥੱਲੇ ਡਿੱਗ ਪੈਣਾ, ਤੂੰ ਗਲਤ ਲੱਕੜ ਵੱਢ ਰਿਹਾ। ਉਹ ਕਹਿੰਦਾ ਸ਼ੁਭ ਸ਼ੁਭ ਬੋਲ, ਤੂੰ ਜ਼ਿਆਦਾ ਸਿਆਣਾ ਹੋ ਗਿਆ, ਤੂੰ ਰੱਬ ਆ, ਤੈਨੂੰ ਕਿਹਦਾ ਪਤਾ ਮੈਂ ਡਿੱਗ ਪਊਂਗਾ। ਉਹ ਕਹਿੰਦਾ ਫਿਰ ਵੱਢੀ ਚਾਹ। ਉਹਨੇ ਦੋ ਘਾਰੀਆਂ ਹੋਰ ਮਾਰੀਆਂ, ਥੱਲੇ ਡਿੱਗ ਪਿਆ, ਉਸ ਬੰਦੇ ਦੇ ਪੈਰਾਂ 'ਚ ਡਿੱਗ ਪਿਆ। ਕਹਿੰਦਾ ਤੂੰ ਤਾਂ ਬੜਾ ਜਾਣੀ ਜਾਣਾ, ਤੂੰ ਤੈਨੂੰ ਤਾਂ ਲੱਗਦਾ ਰੱਬ ਨੇ ਚਾਨਣ ਦਿੱਤਾ ਹੋਇਆ। ਉਹ ਕਹਿੰਦਾ ਨਹੀਂ ਭਾਈ, ਤੂੰ ਉਸੇ ਟਾਹਣੀ 'ਤੇ ਬੈਠਾ ਸੀ। ਕਹਿੰਦਾ ਨਹੀਂ ਨਹੀਂ ਮੈਨੂੰ ਲੱਗਦਾ ਤੂੰ ਫਿਊਚਰ ਜਾਣਦਾ, ਮੇਰਾ ਫਿਊਚਰ ਦੱਸ।
ਦੇਖੋ ਮਰਨਾ ਇੱਕ ਫਿਊਚਰ ਹੈ, ਬਸ ਇਹ ਗੱਲ ਕਲੀਅਰ ਆ। ਤੇ ਸਿੱਖ ਧਰਮ ਦੇ ਵਿੱਚ ਇੱਕ ਗੱਲ ਦ੍ਰਿੜ ਕਰ ਲਓ, ਜਨਮ ਮਰਨ ਹੈਗਾ, ਰੀਕਰਨੇਸ਼ਨ ਚ ਅਸੀਂ ਬਿਲੀਵ ਕਰਦੇ ਹਾਂ। ਇਸ ਗੱਲ ਚ ਨਾ ਪਿਆ ਕਰੋ ਕਿ ਕੋਈ ਜਨਮ ਮਰਨ ਨਹੀਂ ਹੈਗਾ, ਬਸ ਇੱਕ ਵਾਰੀ ਮੁੱਕ, ਨਹੀਂ। ਮਹਾਰਾਜ ਨੇ ਆ ਭਾਈ ਸਾਹਿਬ ਨੇ ਸ਼ਬਦ ਜਿਹੜਾ ਪੜਿਆ ਸੀ ਨਾ, ਉਹ ਇਸੇ ਪ੍ਰਥਾ ਆ ਰਿਹਾ ਸੀ। ਤੇ ਹੁਣ ਵਾਹਿਗੁਰੂ ਜੀ ਜਿਹੜਾ ਆਪਾਂ ਸ਼ਬਦ ਪੜ੍ਹਨ ਲੱਗੇ ਨਾ, ਸਾਹਿਬ ਸੰਭਾਲੇ ਪੰਥ ਨਿਹਾਲੇ, ਉਹ ਰਸਤਾ ਦੇਖੀਏ ਅਸਾਂ ਪੇ ਉੱਥੇ ਜਾਣਾ। ਤੇ ਮਹਾਰਾਜ ਨੇ ਦੇਖਿਓ ਕਿੰਨੀ ਪਿਆਰੀ ਗੱਲ ਕਰਨੀ ਆ ਵੀ ਰੋਵੋ, ਜੇ ਰੋਣਾ ਆ ਕੋਈ ਗੱਲ ਨਹੀਂ, ਰੋਣ ਚ ਕੋਈ ਗੁਨਾਹ ਨਹੀਂ ਆ, ਤੁਹਾਡੇ ਇਮੋਸ਼ਨਸ ਆ, ਪਰ ਰੋਣ ਦੇ ਵਿੱਚ ਇੱਕ ਵਾਹਿਗੁਰੂ ਪਾ ਦਿਓ, ਇਟ ਵਿਲ ਹੈਲਪ ਯੂਅਰ ਸੋਲ ਐਂਡ ਇਟ ਵਿਲ ਹੈਲਪ ਜਿਹੜੀ ਸੋਲ ਚਲੇ ਗਈ ਆ, ਦੋਨਾਂ ਦਾ ਭਲਾ ਹੋ ਜਾਊ।

ਸ਼ਬਦ ਸਕਰੀਨ ਤੇ ਸੀ ਜੀ। ਔਰ ਦੇਖੋ ਕਿੱਡੀ ਪਿਆਰੀ ਗੱਲ ਆ, ਜਦੋਂ ਨਾ ਜਿਹਦਾ ਆਪਣਾ ਪਿਆਰਾ ਵਿਛੜ ਜਾਂਦਾ, ਇਹ ਦੁੱਖ ਸਿਰਫ ਉਹੀ ਪਰਿਵਾਰ ਸਮਝ ਸਕਦਾ ਜਿਹਦਾ ਜਾਂਦਾ ਆ। ਆਪਾਂ ਤਾਂ ਪਿੱਠ ਤੇ ਹੱਥ ਫੇਰ ਕੇ ਕਹੀਦਾ ਪੁੱਤ ਰੋਈਦਾ ਨਹੀਂ ਹੁੰਦਾ, ਕੋਈ ਨੀ, ਇਹ ਦੁਨੀਆਂ ਦਾ ਖੇਡ ਆ। ਪਰ ਜਿਹਦਾ ਚਲਾ ਗਿਆ ਉਹਨੂੰ ਇਹ ਖੇਡ ਸਮਝ ਨਹੀਂ ਆ ਰਿਹਾ, ਉਹਨੂੰ ਔਖਾ ਲੱਗ ਰਿਹਾ। ਹੁਣ ਮਹਾਰਾਜ ਇੱਥੇ ਇਹ ਨਹੀਂ ਕਹਿ ਰਹੇ ਰੋ ਨਾ, ਮਹਾਰਾਜ ਕਹਿੰਦੇ ਰੋਵੈ ਬਿਰਹਾ ਤਨ ਕਾ, ਬਿਰਹਾ ਆਇਆ ਤਨ ਤੇ ਰੋ ਰਿਹਾ, ਕੋਈ ਨੀ ਰੋ ਪੁੱਤ, ਪਰ ਆਪਣੇ ਰੋਣ ਦੇ ਵਿੱਚ ਨਾ ਹਾਏ ਹਾਏ ਨਾ ਪਾਈ, ਰੱਬ ਨੂੰ ਲਾਂਭੇ ਨਾ ਪਾਈ, ਰੋਣ ਦੇ ਵਿੱਚ ਵਾਹਿਗੁਰੂ ਵਾਹਿਗੁਰੂ।

ਟਾਈਮ ਨਹੀਂ ਹੁੰਦਾ ਕਿ ਅਸੀਂ ਇਹਨੂੰ ਵਿਚਾਰ ਸਕੀਏ, ਕਿਉਂਕਿ ਜਦੋਂ ਅਸੀਂ ਵਿਚਾਰ 'ਚ ਪੈ ਜਾਂਦੇ ਹਾਂ ਟਾਈਮ ਜ਼ਿਆਦਾ ਲੱਗ ਜਾਂਦਾ, ਆਪਾਂ ਆਪਣੇ ਆਪਣੇ ਕੰਮਾਂ 'ਤੇ ਜਾਣਾ ਹੁੰਦਾ। ਜਿਹੜੇ ਬੰਦੇ ਨੂੰ ਆਪਾਂ ਕ੍ਰੀਮੇਟ ਕਰਕੇ ਆਏ ਹਾਂ ਉਹਦੇ ਕੰਮ ਕਿੱਥੇ ਗਏ, ਸਾਡੇ ਮਨ ਨੂੰ ਹਜੇ ਵੀ ਨਹੀਂ ਸਮਝ ਆਇਆ, ਉਹਦੇ ਸਾਰੇ ਕੰਮ ਇੱਥੇ ਹੀ ਪਏ ਆ, ਸਾਡੇ ਕਿੱਥੇ ਰਹਿ ਜਾਣੇ ਆ ਜੀ। ਜਦੋਂ ਬੰਦਾ ਕੋਈ ਹੋਸਪਿਟਲ ਜਾਂਦਾ ਨਾ, ਉਹਨੂੰ ਪੁੱਛ ਕੇ ਦੇਖਿਓ ਕੀ ਫੀਲਿੰਗ ਆ ਰਹੀ ਹੈ ਤੈਨੂੰ ਕੋਈ ਸੀਰੀਅਸ ਕੰਡੀਸ਼ਨ ਦੇ ਵਿੱਚ। ਹੁਣ ਮਹਾਰਾਜ ਜੀ ਨੇ ਇਹ ਸਾਰੇ ਸ਼ਬਦ ਦੇ ਵਿੱਚ ਆਪਾਂ ਨੂੰ ਇਹ ਗੱਲ ਕਹੀ ਸੀ ਵੀ ਜਿਹੜੇ ਅਫਸੋਸ ਕਰਨ ਆਏ ਆ ਨਾ ਸਾਰੇ, ਜਿਹੜੇ ਆਪਾਂ ਇਸ ਸੰਗਤ 'ਚ ਬਹਿ ਗਏ ਆ, ਕਹਿੰਦੇ ਅਫਸੋਸ ਕਰਨ ਦਾ ਹੁਣ ਮੈਂ ਤੁਹਾਨੂੰ ਅਲਾਣੀਆਂ ਕਰਨ ਦਾ ਹੱਲ ਦੱਸਣ ਲੱਗਾ ਕਿੱਦਾਂ ਕਰਨਾ। ਪਿੱਟ ਸਿਆਪਾ ਕਰਕੇ ਨਹੀਂ, ਆਓ ਮਿਲੋ ਸਹੇਲੀਓ, ਆਓ ਸਾਰੇ ਮਿਲ ਜਾਓ ਮੇਰੇ ਸੱਜਣਾ, ਕੀ ਕਰਨਾ, ਸੱਚੜਾ ਨਾਮ ਲਏ ਹਾਂ। ਕਹਿੰਦੇ ਆਪਾਂ ਵਾਹਿਗੁਰੂ ਜੀ ਦੀ ਬਾਣੀ ਪੜ੍ਹਨੀ ਆ ਮਿਲ ਕੇ, ਆਪਾਂ ਵਾਹਿਗੁਰੂ ਵਾਹਿਗੁਰੂ ਕਰਨਾ ਮਿਲ ਕੇ, ਇਹ ਨਾਮ ਪਿੱਤਰੀ ਹੋਏ ਉਧਾਰੋ, ਜਿਹੜੇ ਪਿੱਤਰ ਚਲੇ ਗਏ ਉਹਨਾਂ ਦਾ ਵੀ ਉਧਾਰ ਕਰੂਗਾ ਤੇ ਸਾਡਾ ਵੀ ਉਧਾਰ ਕਰੂਗਾ। ਤੇ ਗੁਰਬਾਣੀ ਪੜ੍ਹ ਕੇ ਆਪਣੇ ਮਨ ਨੂੰ ਦੱਸਣਾ, ਹੇ ਮਨਾ ਸਾਹਿਬ ਸੰਭਾਲੇ, ਪੰਤ ਨਿਹਾਲੇ, ਅਸਾਂ ਵੀ ਉੱਥੇ ਜਾਣਾ। ਸਾਹਿਬ ਨਾਲ ਗੱਲਾਂ ਕਰ, ਅਸੀਂ ਕਿਤੇ ਨਵੀਂ ਜਗ੍ਹਾ ਤੇ ਜਾਣਾ ਹੋਵੇ ਨਾ, ਸਾਡਾ ਆਪਣਾ ਪਲਾਨ ਬਣਿਆ ਹੋਵੇ ਜੀ ਕਿ ਮੈਂ ਇੱਥੇ ਫਲਾਣੀ ਜਗ੍ਹਾ ਫੋਰਨ ਕੰਟਰੀ 'ਚ ਜਾਣਾ, ਫਿਰ ਅਸੀਂ ਉੱਥੇ ਫਰੈਂਡ ਲੱਭਦੇ ਹਾਂ ਕੋਈ, ਫਿਰ ਪੁੱਛਦੇ ਭਾਈ ਉੱਥੇ ਤਾਂ ਮੌਸਮ ਕਿੱਦਾਂ ਦਾ, ਫਿਰ ਉਹਨੂੰ ਪੁੱਛਦੇ ਇੱਥੇ ਟਿਕਟ ਕਿੱਥੇ ਲੱਗਣੀ, ਮੈਂ ਕਿਹੜੇ ਏਅਰਪੋਰਟ ਉਤਰਨਾ। ਤੇ ਮਹਾਰਾਜ ਕਹਿੰਦੇ ਜਿੱਥੇ ਤੂੰ ਜਾ ਕੇ ਸਦਾ ਲਈ ਵਸਣਾ ਉਹ ਸਤਿਗੁਰੂ ਨੂੰ ਕਦੀ ਪੁੱਛਿਆ ਹੀ ਨਹੀਂ, ਵਾਹਿਗੁਰੂ ਜੀ ਮੇਰਾ ਗਾਂ ਦਾ ਟਿਕਟ ਕਿੱਦਾਂ ਮਿਲਣਾ, ਮੈਂ ਕਿੱਥੇ ਵਸਣਾ, ਮੈਨੂੰ ਦੱਸੋ ਤਾਂ ਸਹੀ। ਮਹਾਰਾਜ ਕਹਿੰਦੇ ਬਸ ਸਵੇਰ ਨੂੰ ਉੱਠ ਕੇ ਉਹਦੇ ਨਾਲ ਗੱਲਾਂ ਕਰਿਆ ਕਰ। ਜਿਹੜਾ ਅੱਜ ਦਾ ਇਵੈਂਟ ਰੱਖਿਆ ਨਾ ਜੀ, ਇਹ ਬਹੁਤ ਜ਼ਰੂਰੀ ਆ। ਜਿਹੜੀ ਮੈਂ ਗੱਲ ਪਹਿਲਾਂ ਕਹਿ ਕੇ ਆਇਆ ਸੀ ਕਿ ਜਦੋਂ ਅਸੀਂ ਸਟੇਜ ਤੋਂ ਮੌਤ ਦੀ ਗੱਲ ਕਰਦੇ ਹਾਂ ਤੇ ਉਹ ਕਹਿੰਦੇ ਆ ਜੀ ਸ਼ੁਭ ਸ਼ੁਭ ਬੋਲੋ ਜੀ, ਇੱਦਾਂ ਦੀਆਂ ਗੱਲਾਂ ਨਹੀਂ ਕਰੀਦੀਆਂ ਆਉਂਦੀਆਂ। ਤੇ ਮਹਾਰਾਜ ਰੋਜ਼ ਰਾਤ ਨੂੰ ਕਰਦੇ ਆ ਸਾਡੇ ਨਾਲ, ਨੌਵੇਂ ਮਹੱਲੇ ਦੇ ਸਲੋਕ ਪੜੇ ਗਏ ਉਹਦੇ ਵਿੱਚ ਵੀ ਕੀਤੀਆਂ। ਇਹ ਗੱਲਾਂ ਸਾਡੀ ਸੁਸਾਇਟੀ 'ਚ ਕਰਨੀਆਂ ਜ਼ਰੂਰੀ ਆ। ਇੱਕ ਗਿਆਨੀ ਜੀ ਬਹੁਤ ਪੁਰਾਣੇ ਇੱਥੇ ਸੀਗੇ ਤੇ ਉਹਨਾਂ ਨੇ ਪਿਛਲੇ ਵੀਕ ਮੈਨੂੰ ਇੱਕ ਗੱਲ ਸੁਣਾਈ ਜਦੋਂ ਮੈਂ ਗੱਲਾਂ ਉਹਨਾਂ ਨਾਲ ਕਰ ਰਿਹਾ ਸੀ। ਕਹਿੰਦੇ ਮੈਨੂੰ ਗੁਰਦੁਆਰਾ ਸਾਹਿਬ ਨੇ ਅਰਦਾਸ ਕਰਨ ਭੇਜ ਦਿੱਤੀ ਜੀ, ਅਰਦਾਸ ਕਰਨ ਭੇਜ ਦਿੱਤੀ ਤੇ ਮੈਂ ਕ੍ਰੀਮੇਸ਼ਨ ਸੈਂਟਰ ਪਹੁੰਚ ਗਿਆ ਤੇ ਮੈਂ ਅਰਦਾਸ ਕੀਤੀ ਉਹਨਾਂ ਲਈ ਵੀ ਸੱਚੇ ਪਾਤਸ਼ਾਹ ਜੀ ਜਿੰਨੀ ਆਪ ਜੀ ਨੇ ਆਯੂ ਬਖਸ਼ੀ ਚਲੇ ਗਏ ਆ ਤੇ ਹੁਣ ਇਹਨਾਂ ਦਾ ਜਿਹੜਾ ਦੇਹ ਆ ਉਹ ਸੰਸਕਾਰ ਲਈ ਲੈ ਕੇ ਜਾਣੀ ਆ। ਤੇ ਕਹਿੰਦੇ ਉਹਨਾਂ ਨੇ ਚੱਕੀ ਬਾਡੀ ਤੇ ਦੱਬਣ ਤੁਰ ਪਏ। ਕਹਿੰਦੇ ਉੱਥੇ ਪਾਦਰੀ ਆ ਗਿਆ, ਮੈਂ ਹੈਰਾਨ ਕਿ ਆ ਕੀ ਹੋ ਗਿਆ ਵੀ ਮੈਨੂੰ ਅਰਦਾਸ ਕਰਨ ਲਈ ਇਹ ਆਏ ਆ ਤੇ ਇਹ ਹੁਣ ਦਬਾਉਣ ਲੱਗਿਆ। ਤੇ ਪਾਦਰੀ ਨੇ ਆਪਣਾ ਉਹ ਸਭ ਕੁਛ ਕੀਤਾ ਤੇ ਉਹਨੂੰ ਦੱਬ ਦਿੱਤਾ। ਤੇ ਉਹ ਗਿਆਨੀ ਜੀ ਨੇ ਪੁੱਛਿਆ ਵੀ ਇਹ ਤੁਸੀਂ ਕੀ ਕੀਤਾ? ਉਹ ਕਹਿੰਦੇ ਜੀ ਵੀ ਇਹਦਾ ਵਿਆਹ ਜਿਹੜਾ ਸੀਗਾ ਇਸ ਗੋਰੀ ਨਾਲ ਹੋਇਆ ਆ ਤੇ ਉਹ ਚਾਹੁੰਦੀ ਸੀ ਵੀ ਇਹਨੂੰ ਦਬਾਉਣਾ ਆ, ਉਹਨੂੰ ਦਫਨਾਉਣਾ ਆ ਕ੍ਰਿਸਚਨ ਅਕੋਰਡਿੰਗਲੀ। ਤੇ ਪਰਿਵਾਰ ਦਾ ਇੱਧਰ ਸੀਗਾ, ਉਹ ਕਹਿੰਦਾ ਫਿਰ ਮੈਨੂੰ ਪਹਿਲਾਂ ਦੱਸਣਾ ਸੀ ਵੀ ਮੈਨੂੰ ਤੁਸੀਂ ਧਰਮ ਸੰਕਟ 'ਚ ਪਾ ਦਿੱਤਾ, ਤੁਸੀਂ ਇੰਡੀਵਿਜੁਅਲੀ ਅਰਦਾਸ ਕਰਾ ਲੈਂਦੇ ਪਰ ਗੁਰਦੁਆਰੇ ਦੇ ਗ੍ਰੰਥੀ ਕੋਲ ਅਰਦਾਸ ਨਹੀਂ ਸੀ ਤੁਹਾਨੂੰ ਕਰਾਉਣੀ ਚਾਹੀਦੀ ਕਿਉਂਕਿ ਮੈਂ ਕ੍ਰਿਮੇਸ਼ਨ ਦੀ ਅਰਦਾਸ ਕੀਤੀ ਸੀ। ਇਹ ਕਿਉਂ ਹੋਇਆ? ਕਿਉਂਕਿ ਗਾਂ ਦਾ ਕੋਈ ਪਲਾਨ ਨਹੀਂ ਸੀ। ਭੈਣ ਜੀ ਨੇ ਜਿਹੜੀਆਂ ਅੱਜ ਗੱਲਾਂ ਕਰਨੀਆਂ ਆਪਾਂ ਨੂੰ ਇਹ ਪਲੈਨਿੰਗ ਵਾਲੀਆਂ ਹੀ ਕੀਤੀਆਂ ਆ। ਭੈਣ ਜੀ ਨੇ ਮੈਨੂੰ 10 ਮਿੰਟ ਦਿੱਤੇ ਸੀ ਸ਼ਬਦ ਦੇ ਰਸ ਦੇ ਵਿੱਚ, ਉਹ ਟਾਈਮ ਮੇਰਾ ਰਹਿ ਗਿਆ ਜੀ। ਭੈਣ ਜੀ ਕਹਿੰਦੇ ਸੀ ਵੀ ਗੁਰਬਾਣੀ ਦੇ ਅਕੋਰਡਿੰਗਲੀ ਆਪ ਜੀ ਜ਼ਰੂਰ ਇਸ ਗੱਲ ਨਾਲ ਸਾਂਝ ਪਾਇਓ। ਗੁਰਬਾਣੀ ਦੇ ਵਿੱਚ ਮਾਰੂ ਸੋਲਹੇ ਦੇ ਵਿੱਚ 16 ਬੰਦਾਂ ਦਾ ਇੱਕ ਸ਼ਬਦ ਆ, ਉਹਦੇ ਵਿੱਚ ਸਰੀਰ ਦੀ ਅਤੇ ਆਤਮਾ ਦੀ ਗੱਲ ਆ। ਧਨ ਕਹਿ ਤੂੰ ਵਸ ਮੈਂ ਨਾਲ, ਛੋੜ ਨਾ ਜਾਈ ਵਿਸਾ ਹੈ। ਧਨ ਕਹਿੰਦੀ ਆ ਤੂੰ ਮੇਰੇ ਨਾਲ ਰਹਿ, ਪ੍ਰਿਆ ਸੁਖ ਵਾਸੀ ਬਾਲ ਗੋਪਾਲ ਹੈ, ਵੀ ਤੂੰ ਮੈਨੂੰ ਛੱਡ ਕੇ ਨਾ ਜਾਈ। ਤੁਝੇ ਬਿਨਾ ਹੋ ਕਤ ਹੀ ਨਾ ਲਿਖਿਆ, ਤੇ ਜਿੰਨਾ ਚੱਕਰ ਮੇਰੀ ਬਾਡੀ 'ਚ ਸਾਹ ਆ ਉਨਾ ਚੱਕਰ ਇਹਨਾਂ ਨੇ ਮੈਨੂੰ ਸੰਭਾਲਣਾ ਆ। ਵਚਨ ਦੇ, ਆਤਮਾ ਨੂੰ ਕਹਿ ਰਹੇ ਵਚਨ ਦੇ, ਛੋੜ ਨਾ ਜਾ ਸਾਹੇ। ਹੁਣ ਉਹ ਵਚਨ ਦੇ, ਹੁਣ ਜਿਹੜਾ ਅੰਦਰ ਆਤਮਾ ਬੈਠੀ ਨਾ ਉਹ ਕਿਤੇ ਪਾਠ ਕਰਦੀ ਆ ਤੇ ਉਹ ਕਹਿੰਦੀ ਆ ਮੈਂ ਤੈਨੂੰ ਵਚਨ ਨਹੀਂ ਦੇ ਸਕਦਾ। ਅੱਗੇ ਚੱਲਿਓ ਜੀ। ਫਿਰ ਕਹਿਆ ਹੁਕਮੀ ਬੰਦਾ, ਹੁਣ ਅੰਦਰੋਂ ਆਵਾਜ਼ ਆਈ ਸਰੀਰ ਨੂੰ, ਭਾਈ ਮੈਂ ਆਪਣੇ ਰੱਬ ਦੇ ਹੁਕਮ 'ਚ ਬੰਨਿਆ ਹੋਇਆ ਆ। ਉਹ ਭਾਰੋ ਠਾਕੁਰ ਜਿਸ ਕਾਣ ਨਾ ਛੰਦਾ, ਕਹਿੰਦੇ ਉਹਨੇ ਨੀ ਤੇਰੀ ਗੱਲ ਗੁੱਲ ਸੁਣਨੀ, ਤੂੰ ਜਿੰਨਾ ਮਰਜ਼ੀ ਟਾਈਮ ਐਕਸਟੈਂਡ ਮੰਗੀ ਚੱਲੀ, ਰੱਬ ਜੀ ਨੇ ਕੁਛ ਨਹੀਂ ਸੁਣਨਾ। ਮੈਨੂੰ ਆਤਮਾ ਕਹਿ ਰਹੀ ਮੈਨੂੰ ਤਾਂ ਇਸ ਸਰੀਰ 'ਚੋਂ ਨਿਕਲਣਾ ਪੈਣਾ। ਜਿ ਚਿਰ ਰੱਖ ਹੈ ਤੇ ਚਿਰ ਤੁਮ ਸੰਗ ਰਹਿਣਾ, ਸੱਦੇ ਤਾਂ ਊਠ ਸੁਧਾਸਾ ਹੈ ਜਾਂ ਸੱਦੇ ਤਾਂ ਊਠ ਸੁਧਾਸ, ਜਦੋਂ ਉਹਨੇ ਸੱਦ ਲਿਆ ਮੈਂ ਚਲੇ ਜਾਣਾ। ਹੁਣ ਜਿਉ ਪ੍ਰਿਆ ਬਚਨ ਕਹੇ ਧਨ ਸਾਚੇ, ਅੰਦਰੋਂ ਆਤਮਾ ਨੇ ਤਾਂ ਗੁਰੂ ਦੀ ਗੱਲ ਸੁਣ ਕੇ ਸੱਚੀਆਂ ਗੱਲਾਂ ਕਹੀਆਂ ਸੀ, ਸਰੀਰ ਨਹੀਂ ਸਮਝਦਾ। ਸਰੀਰ ਕਹਿੰਦਾ ਸਵੇਰੇ ਕੰਮ ਤੇ ਜਾਣਾ, ਸ਼ਾਮ ਨੂੰ ਆਹ ਕਰਨਾ ਉਹ ਕਰਨਾ, ਬਹੁਰ ਬਹੁਰ ਪਿਰਹੀ ਸੰਗ ਮੰਗ ਹੈ, ਉਹ ਬਾਤ ਜਾਣੇ ਕਰ ਹਾਸਾ ਹੈ। ਉਹਨੇ ਅੰਦਰਲੀ ਆਵਾਜ਼ ਨੂੰ ਹਾਸੇ 'ਚ ਪਾ ਦਿੱਤਾ, ਮੈਂ ਨਹੀਂ ਮਰਨਾ ਬਾਕੀਆਂ ਨੇ ਮਰਨਾ। ਹੋਇਆ ਕੀ ਜੀ? ਹੁਣ ਮਹਾਰਾਜ ਕਹਿੰਦੇ ਆਈ ਆ ਗਿਆ ਪਿਰਹੋਂ ਬੁਲਾਇਆ।
ਹੁਣ ਆਗਿਆ ਆ ਗਈ ਅੰਦਰੋਂ ਸਰੀਰ ਨੂੰ, ਉਹ ਬੁਰਕੀ ਇੱਥੇ ਆ, ਇੱਥੇ ਹੀ ਰਹਿ ਗਈ।

0: ਨਾ ਧਨ ਪੁੱਛੀ, ਇਸ ਸਰੀਰ ਨੂੰ ਪੁੱਛਿਆ ਹੀ ਨਹੀਂ ਆਤਮਾ ਨੇ, ਮੈਂ ਚੱਲੀ ਹਾਂ ਤੂੰ ਲੰਮਾ ਪੈ ਜਾ, ਨਾ ਧਨ ਪੁੱਛੀ ਨਾ ਮਤਾ ਪਕਾਇਆ ਨਾ ਕੋਈ ਸਲਾਹ ਕੀਤੀ। ਊਠ ਸਧਾਇਓ ਝੂਟਰ ਮਾਤੀ, ਦੇਖ ਨਾਨਕ ਮਿਥਨ ਮੁਹਾਸਾ ਹੈ। ਕਹਿੰਦੇ ਬਸ ਇੰਨੀ ਕੁ ਗੇਮ ਸੀਗੀ, ਮਨਾ ਤੂੰ ਸਮਝ ਲਾ, ਸਮਝ ਇਸ ਗੱਲ ਨੂੰ। ਭੈਣ ਜੀ ਨੇ ਜਿਹੜੇ ਅੱਜ ਗੈਸਟ ਸੱਦੇ ਆ ਜਾਂ ਜਿਹੜੇ ਆਏ ਆ ਨਾ, ਇਹ ਆਪਾਂ ਨੂੰ ਥੋੜਾ ਜਿਹਾ ਜਗਾਉਣ ਲਈ ਆ ਜੋ ਗੁਰਬਾਣੀ ਕਹਿ ਰਹੀ ਆ। ਮੌਤ ਤੋਂ ਡਰਨਾ ਨਹੀਂ, ਇਹ ਮੌਤ ਹੋਣਾ ਸਾਡੀ ਜਰਨੀ ਦੀ ਕੰਪਲੀਸ਼ਨ ਆ। ਸਿਰਫ ਆਪਾਂ ਟਾਸਕ ਕਿੱਦਾਂ ਪੂਰੀਆਂ ਕਰਨੀਆਂ ਉਨੇ ਟਾਈਮ ਦੇ ਵਿੱਚ, ਬਸ ਉਹਦੇ ਲਈ ਥੋੜਾ ਜਿਹਾ ਔਰਗਨਾਈਜ਼ ਹੋਣਾ ਆ, ਤੇ ਉਹਦੇ ਲਈ ਭੈਣ ਜੀ ਨੇ ਅੱਜ ਇਹ ਅਰੇਂਜ ਕੀਤਾ ਆ। ਸੋ ਡਾਕਟਰੀ ਪ੍ਰੋਸਪੈਕਟਿਵ ਤੋਂ ਤੇ ਗੁਰਬਾਣੀ ਪ੍ਰੋਸਪੈਕਟਿਵ ਤੋਂ ਇਹ ਚੀਜ਼ਾਂ ਬਹੁਤ ਇੰਪੋਰਟੈਂਟ ਆ। ਇਹਨੂੰ ਦੂਸਰੇ ਹਾਲ ਦੇ ਵਿੱਚ ਵੀ ਹੋਣਾ, ਭੈਣ ਜੀ ਨੇ ਆਪ ਜੀ ਨੂੰ ਦੱਸ ਦੇਣਾ। ਸੋ ਉਹਨਾਂ ਦੇ ਨਾਲ ਆਪਾਂ ਜਿਹੜੀ ਅੱਜ ਗੱਲਬਾਤ ਹੈਗੀ ਆ ਉਹ ਕਰਨੀ ਆ। ਬਾਕੀ ਗੁਰੂ ਜੀ ਆਲਵੇਜ਼ ਆਪਣੇ ਨਾਲ ਸੋਹਿਲਾ ਸਾਹਿਬ 'ਚ ਬਾਣੀ 'ਚ ਗੱਲ ਕਰਦੇ ਆ। ਅਸੀਂ ਕੋਈ ਵੀ ਕੰਮ ਗੁਰਦੁਆਰੇ 'ਚ ਇੱਦਾਂ ਦਾ ਨਹੀਂ ਕਰਦੇ, ਜਿਹੜਾ ਰਿਚੁਅਲਸ ਹੁੰਦਾ ਉਹ ਬਹੁਤ ਕਰਦੇ ਹੁੰਦੇ ਆ, ਬਸ ਆਪਾਂ ਕਰ ਲਿਆ। ਇਹ ਪਾਠ ਮਰੇ ਤੋਂ ਬਾਅਦ ਪੜ੍ਹਦੇ ਹੁੰਦੇ ਆਪਾਂ ਵੀ ਪੜ੍ਹ ਲਿਆ, ਨਹੀਂ, ਦੇਅਰ ਇਜ਼ ਅ ਸਰਟਨ ਮੀਨਿੰਗ ਬਿਹਾਇੰਡ ਇਟ। ਆਪਾਂ ਉਹਦੇ ਵਿੱਚ ਜਾਈਏ। ਅਗੇਨ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ, 3 ਦਿਨਾਂ ਤੋਂ ਆਪ ਜੀ ਨੇ ਗੁਰਬਾਣੀ ਸੁਣਾਈ ਆ ਸਾਨੂੰ। ਗੁਰੂ ਸਾਹਿਬ ਕਿਰਪਾ ਕਰਨ, ਜਿਹੜੇ ਬਜ਼ੁਰਗਾਂ ਦੇ ਗੁਣ ਆ ਉਹ ਸਾਡੇ 'ਚ ਆਉਣ, ਅਤੇ ਮਹਾਰਾਜ ਵਾਲੇ ਗੁਣ ਆਪਾਂ ਲੈਣੇ ਆ ਸੱਚੇ ਪਾਤਸ਼ਾਹ ਜੀ, ਉਹ ਸਾਨੂੰ ਸੇਵਾ ਸਿਮਰਨ ਵਾਲੇ ਗੁਣ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੈ ਅਮਰੀਕ ਸਿੰਘ ਹੋਣਾ ਦਾ, ਬਾਕੀ ਹਜ਼ੂਰ ਜੱਥਿਆਂ ਦਾ। ਅੱਜ ਤੀਵਨ ਪਾਸਾ ਭਾਈ ਜਸਵੰਤ ਸਿੰਘ ਜੀ ਨੂੰ ਪਾਵਰ ਆਨ 20 ਸਾਲ ਹੋ ਗਏ ਸੀ ਪੂਰੇ ਹੋਏ ਨੂੰ। ਪਰਿਵਾਰ ਅਜੇ ਵੀ ਹਰੇਕ ਸਾਲ ਉਹਨਾਂ ਦੀ ਯਾਦ ਦੇ ਵਿੱਚ ਪ੍ਰੋਗਰਾਮ ਕਰਦਾ ਹੈਗਾ। ਇਸੇ ਸੰਬੰਧ 'ਚ ਆਪਾਂ ਰਲ ਕੇ ਕੀਰਤਨ ਕੀਤਾ, ਵਿਚਾਰਾਂ ਅਮਰੀਕ ਸਿੰਘ ਨੇ ਕੀਤੀਆਂ ਹੈਗੀਆਂ, ਅਤੇ ਆਪਾਂ ਕੋਸ਼ਿਸ਼ ਕਰੀਏ ਚੰਗੇ ਇਨਸਾਨ ਚੰਗੇ ਗੁਰਸਿੱਖ ਬਣੀਏ। ਫਿਰ ਮੌਤ ਦਾ ਕਾਹਦਾ ਫਿਕਰ ਹੈ ਆਪਾਂ ਨੂੰ, ਜਦ ਆਪਾਂ ਗਲਤੀ ਨਹੀਂ ਕੋਈ ਕੀਤੀ। ਜਿਹੜਾ ਗਲਤ ਕੰਮ ਕਰਦਾ, ਕ੍ਰਾਈਮ ਕਰਦਾ, ਲੋਕਾਂ ਦਿਲ ਦਿਖਾਉਂਦਾ, ਹੱਕ ਖਾਉਂਦਾ, ਉਹਨੂੰ ਫਿਕਰ ਹੋਊਗਾ। ਜੇ ਤੁਸੀਂ ਬਾਣੀ ਤੋਂ ਸੇਧ ਲੈ ਕੇ ਆਪਣਾ ਹੀ ਕਿਰਤ ਕਰਦੇ ਹਾਂ, ਕਾਰੋਬਾਰ ਕਰਦੇ ਹਾਂ, ਤਾਂ ਫਿਰ ਤਾਂ ਹੈ ਹੀ ਨਹੀਂ ਜਾਣਾ, ਤਾਂ ਆਪਾਂ ਨੂੰ ਪਤਾ ਹੀ ਸਾਰਿਆਂ ਨੇ। ਉੱਦਾਂ ਜਿੱਦਾਂ ਮਰੀਜ਼ ਹੋਣੇ ਦੱਸਦੇ, ਅਸੀਂ ਵੀ ਛੋਟੇ ਹੁੰਦੇ ਸੁਣਦੇ ਰਹੇ, ਜੇ ਕੋਈ ਕਹਿਣਾ ਨਹੀਂ ਉਹਨੇ ਇੱਦਾਂ ਹੋ ਜਾਣਾ, ਮਰ ਜਾਣਾ, ਇੱਦਾਂ ਹੋਣਾ, ਅਤੇ ਸਾਰੇ ਹੀ ਬੀਬੀਆਂ ਸਾਰੇ ਨਹੀਂ ਨਹੀਂ ਇਹ ਨਹੀਂ ਗੱਲ ਕਰਨੀ, ਇਹ ਨਹੀਂ ਗੱਲ, ਮੂੰਹ ਤੋਂ ਕਹਿਣੀ, ਇੱਦਾਂ ਹੀ ਰੋਕਦੇ ਹੁੰਦੇ ਸੀ। ਅਤੇ ਉਦੋਂ ਵੀ ਕੋਈ ਮੈਸੇਜ ਬਹੁਤ ਨਹੀਂ ਜਾਂਦੇ ਸੀ, ਅਫਸੋਸ ਕਰਨ 'ਤੇ ਬੀਬੀਆਂ ਜਿੱਦਾਂ ਕਾਫੀ ਮਾਹੌਲ ਹੋਰ ਤਰ੍ਹਾਂ ਬਣਾਉਂਦੀਆਂ ਸੀਗੀਆਂ, ਜ਼ਿਆਦਾ ਹੀ ਸੋਗਮਈ ਬਣਾਉਂਦੀਆਂ ਸੀਗੀਆਂ। ਨੈਣ ਦੇ ਕੋਈ ਡਰ ਨਹੀਂ ਲੱਗ ਪੈਂਦੇ ਸੀ, ਜੇ ਸਭ ਨਾਲ ਉਹ ਉਸ ਵੇਲੇ ਮਕਾਨਾਂ ਆਉਣੀਆਂ ਸੀ, ਪਿੱਟਦੀਆਂ ਸੀਗੀਆਂ, ਮਰਾਸਨ ਜਿਹੜੀ ਆ ਉਹ ਆਪਣੀ ਡਿਊਟੀ ਨਿਭਾਉਂਦੀ ਸੀਗੀ। ਮੈਂ ਹੁਣ ਸਟੇਜ ਨਵਜੋਤ ਹੁੰਦੇ ਦੇਣੀ ਆ, ਅਤੇ ਆਪਣੇ ਸਾਥੀਓ ਨੂੰ ਕੋਚਾਂ ਜਾਣੀਆਂ ਹੈਗੀਆਂ, ਅਤੇ ਉਹ ਲਈ ਤੁਸੀਂ ਸਾਰੇ ਅਜੀਤ ਸਿੰਘ ਪਾਸ ਜਾਂ ਹੋਰ ਸੇਵਾਦਾਰ ਬੈਠੇ ਆ, ਕਿਸੇ ਨਾਲ ਵੀ ਆਪਣਾ ਨਾਮ ਬੁੱਕ ਕਰਾ ਦਿਓ। 18 ਸਾਲ ਤੋਂ ਬੱਚੇ ਥੱਲੇ ਸਾਰੇ ਫਰੀ ਆ, 18 ਤੋਂ ਉੱਪਰ 10 ਪੌਂਡ ਲਾਏ ਆ ਕੋਚ ਦੇ, 84 ਸੀਟਾਂ ਅਤੇ 2000 ਦੇ ਲਾਗੇ ਉਹਦਾ ਖਰਚ ਹੈਗਾ। ਅਤੇ ਆਪਾਂ ਰਲ ਮਿਲ ਕੇ ਹਰੇਕ ਸਾਲ ਜਾਂਦੇ ਹੁੰਦੇ 84 ਨੂੰ, ਅਤੇ ਆਪਾਂ ਉੱਥੇ ਹਾਜ਼ਰੀ ਭਰਨੀ ਹੈਗੀ, ਅੱਗੇ ਨਾਲ ਗਿਣਤੀ ਘੱਟ ਰਹੀ ਆ, ਇਹਦਾ ਮਤਲਬ ਆਪਾਂ ਢਿੱਲੇ ਨਹੀਂ ਪੈਣਾ ਹੈਗਾ। ਅਤੇ ਗੌਰਮੈਂਟ ਕਹਿਣ ਫਿਰ ਤਾਂ ਫਿਰ ਗੌਰਮੈਂਟ ਕਾਮਯਾਬ ਹੋ ਗਈ ਨਾ ਆਪਣੇ ਐਡਮਿਸ਼ਨ ਦੇ ਵਿੱਚ, ਵੀ ਹੌਲੀ ਹੌਲੀ ਇਹ ਢਿੱਲੇ ਪੈ ਜਾਣਾ ਇਹਨਾਂ ਨੇ, ਅਤੇ ਵੱਧ ਚੜ੍ਹ ਕੇ ਹਾਜ਼ਰੀ ਭਰਿਆ ਕਰੋ। ਅਤੇ ਉਹਦੇ ਨਾਲ ਮੈਸੇਜ ਜਿਹੜਾ ਹੈਗਾ ਬਾਕੀ ਸਰਕਾਰਾਂ ਨੂੰ ਵੀ ਜਾਂਦਾ, ਕੈਨੇਡਾ ਅਮਰੀਕਾ ਇੰਗਲੈਂਡ ਵਾਲਿਆਂ ਨੂੰ ਵੀ, ਅਤੇ ਇੰਡੀਆ ਵਾਲਾ ਵੀ ਮੈਸੇਜ ਆਉਂਦਾ ਵੀ ਉਹ ਜੋ ਹੋਇਆ ਸੀਗਾ ਉਹ ਅਸੀਂ ਭੁੱਲੇ ਨੇਗੇ, ਬਿਲਕੁਲ ਹੀ ਉਹ ਤੁਹਾਡਾ ਫੈਸਲਾ ਟੋਟਲੀ ਗਲਤ ਸੀਗਾ, ਤੁਸੀਂ ਸਿੱਖਾਂ ਦੇ ਇੰਨੇ ਪਵਿੱਤਰ ਗੁਰਧਾਮ ਦੇ ਉੱਤੇ ਅਟੈਕ ਕੀਤਾ, ਇੱਦਾਂ ਤਾਂ ਦੂਜੀ ਕੰਟਰੀਆਂ ਵੀ ਨਹੀਂ ਕਰਦੀਆਂ ਤੁਸੀਂ ਕਰਨ। ਅਤੇ ਨਵਜੋਤ ਆ ਰਹੀ ਹੈਗੀ ਆ, ਅੱਜ ਉਹਨੇ ਡੈਥ ਅਤੇ ਡਾਇੰਗ ਦੇ ਉੱਤੇ ਆਪਣੇ ਪ੍ਰੋਗਰਾਮ ਹੈ ਮੌਤ ਦੇ ਸੰਬੰਧ, ਮੈਨੂੰ ਨਹੀਂ ਪਤਾ ਕੀ ਪ੍ਰੋਗਰਾਮ, ਮੈਂ ਸੁਣਿਆ ਵੀ ਨਹੀਂ ਪ੍ਰੋਗਰਾਮ ਇੱਦਾਂ ਦੇ ਬਹੁਤੇ, ਅਤੇ ਆਪਾਂ ਸਾਰੇ ਸੁਣੀਏ, ਜਿਹੜੀ ਚੰਗੀਆਂ ਚੀਜ਼ਾਂ ਹੋਈਆਂ ਆਪਾਂ ਸਾਰਿਆਂ ਨੇ ਕੋਸ਼ਿਸ਼ ਕਰਨੀ, ਆਪਾਂ ਜੀਵਨ 'ਚ ਆਪਾਂ ਅਪਣਾਉਣੀਆਂ ਵੀ ਹੈਗੀਆਂ, ਅਤੇ ਸਾਰਿਆਂ ਦੇ ਆਪੋ ਆਪਣੇ ਲਾਈਫ ਦੇ ਐਕਸਪੀਰੀਅੰਸ ਹੁੰਦੇ ਹੈਗੇ ਆ। ਆਓ ਆਪਾਂ ਸਾਰੇ ਚੰਗੇ, ਮੈਂ ਤਾਂ ਇਹੀ ਕਹਿੰਦਾ ਉਹਨੂੰ ਚੰਗੇ ਗੁਰਸਿੱਖ ਬਣੀਏ, ਆਪਾਂ ਨੂੰ ਮੌਤ ਦਾ ਫਿਕਰ ਹੀ ਕੋਈ ਨਹੀਂ, ਅੱਜ ਆ ਜਾਏ ਕੱਲ੍ਹ ਨੂੰ ਆ ਜਾਏ ਪਰਸੋਂ ਨੂੰ ਆ ਜਾਏ, ਆਪਾਂ ਡਿਊਟੀ ਆਪਣੀ ਕੰਮ ਕਾਰੋਬਾਰ ਕਰਦੇ ਹਾਂ, ਚਾਹੇ ਕੋਈ ਵੀ ਨੌਕਰੀ ਕਰਦੇ ਹਾਂ, ਅਤੇ ਆਪਾਂ ਕੋਸ਼ਿਸ਼ ਕਰੀਏ ਆਪਾਂ ਇਮਾਨਦਾਰੀ ਦੇ ਨਾਲ ਉੱਥੇ ਆਪਣੀਆਂ ਡਿਊਟੀਆਂ ਨਿਭਾਈਏ, ਅਤੇ ਫਿਰ ਆਪਾਂ ਨੂੰ ਕਿਸੇ ਚੀਜ਼ ਦੀ ਚਿੰਤਨ ਗਿਆ ਦਿਲ ਨਾਲ ਦਿਖਾਈਏ, ਮਿੱਠਾ ਬੋਲੀਏ। ਸਾਡੇ ਪਰ ਗਦਬਾਰੇ ਬਹੁਤ ਆਉਂਦੇ ਆਪਾਂ, ਪਰ ਅਜੇ ਵੀ ਮੈਂ ਦੇਖਿਆ ਅਸਰ ਨਹੀਂ ਬਹੁਤਿਆਂ ਦੇ ਗੁਰਬਾਣੀ ਦਾ, ਅਜੇ ਵੀ ਅੰਦਰ ਹਕਾਰ, ਉਹ ਹੀ ਕ੍ਰੋਧ, ਉਹ ਹੀ ਦੂਜੇ ਨਿਯਮਾਂ ਦਿਖਾ ਲੈਣਾ, ਦਿਲ ਦਿਖਾ ਲੈਣਾ, ਨਹੀਂ ਇਹਨੂੰ ਇੱਥੇ ਰੱਖਣਾ, ਇਹਨੂੰ ਇੱਥੇ ਰੱਖਣਾ. ਪੋਲੀਟਿਕਸ ਵੀ ਥੋੜ੍ਹੀ ਜਿਹੀ ਉਸ ਲੈਵਲ ਦੀ ਹੈ ਨੀਗੀ, ਉੱਪਰ ਵੀ ਹੈ ਨਹੀਂ ਥੱਲੇ ਵੀ ਹੈ ਨੀਗੀ, ਸੈਲਫਿਸ਼ ਹੋਏ ਸੀ ਅਸੀਂ. ਤਦੇ ਫਿਰ ਜੋ ਕੁਛ ਹੈਗਾ ਆਪਾਂ ਸੋਹਣਾ ਸਮਾਜ ਨਹੀਂ ਬਣਾ ਸਕੇ. ਧੰਨਵਾਦ ਡਾਕਟਰ ਦਿਲਜੀਤ ਸਿੰਘ ਵਿਰਕ ਹੋਣੀ ਇਸ ਸਟੇਜ 'ਤੇ ਆਉਣ ਲੱਗੇ ਹੈਗੇ ਆ. ਤਕਰੀਬਨ ਅੱਧਾ ਘੰਟੇ ਦਾ ਪ੍ਰੋਗਰਾਮ ਬਾਅਦ ਦੇ ਵਿੱਚ ਇਹਨਾਂ ਦਾ ਦੂਜੇ ਹਾਲ ਦੇ ਵਿੱਚ ਪ੍ਰੋਗਰਾਮ ਹੈਗਾ. ਦਾਸ ਬੇਨਤੀ ਕਰਦਾ ਵਿਰਕ ਹੋਣਾ ਨੂੰ, ਉਹ ਆਪ ਨੂੰ ਪਹਿਲਾਂ ਸਾਂਝ ਪਾਉਣਗੇ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਅੱਜ ਜਿਹੜਾ ਜਿੰਨਾ ਵੀ ਸੈਸ਼ਨ ਹੋਇਆ ਉਹਦੇ ਪਰਥਾਈ ਅਸੀਂ ਗੱਲ ਸਾਰੀ ਕਰਨੀ ਆ. ਯੂ ਮਾਈਟ ਹੈਵ ਸੀਨ ਏ ਪੋਸਟਰ ਇਨ ਦੀ ਗੁਰਦੁਆਰਾ ਵਿੱਚ ਸੇਜ਼ ਲੈਟਸ ਟਾਕ ਅਬਾਊਟ ਡੈਥ ਐਂਡ ਡਾਇੰਗ, ਡਾਇੰਗ ਮੈਟਰਸ. ਦਿਸ ਇਜ਼ ਦੀ ਟੋਪਿਕ ਵੀ ਆਰ ਗੋਇੰਗ ਟੂ ਕਵਰ ਟੂਡੇ. ਵੀ ਹੈਵ ਏ ਨੰਬਰ ਆਫ ਗੈਸਟ ਐਂਡ ਟੀਮਸ ਹੂ ਹੈਵ ਕਮ ਸਪੈਸ਼ਲੀ ਟੂ ਡੀਲ ਵਿਦ ਦਿਸ ਮੈਟਰ ਵਿਚ ਇਜ਼ ਵੈਰੀ ਵੈਰੀ ਇੰਪੋਰਟੈਂਟ ਮੈਟਰ ਫਾਰ ਅਸ. ਐਂਡ ਆਈ ਵੈਲਕਮ ਯੂਨੀਵਰਸਿਟੀ ਆਫ ਡਾਰਬੀ, ਯੂਨੀਵਰਸਿਟੀ ਹੋਸਪਿਟਲ ਡਾਰਬੀ ਐਂਡ ਬਰਟਨ, ਡਾਰਬੀਸ਼ਾਇਰ ਕਮਿਊਨਿਟੀ ਹੈਲਥ ਸਰਵਿਸਿਸ ਐਂਡ ਸੇਂਟ ਜੌਨਸ ਐਂਬੂਲੈਂਸ ਸਰਵਿਸਿਸ. ਸੋ ਆਲ ਦੀਜ ਪੀਪਲ ਹੈਵ ਕਮ ਜਸਟ ਟੂ ਇੰਟਰੈਕਟ ਵਿਦ ਆਵਰ ਸੰਗਤ, ਬਿਕੋਜ਼ ਡੈਥ ਇਜ਼ ਵੈਰੀ ਇੰਪੋਰਟੈਂਟ ਮੈਟਰ ਇਨ ਆਵਰ ਲਾਈਫ. ਆਊਟ ਆਫ ਆਲ ਦੀ ਸੰਸਕਾਰ ਗਿਵਨ ਇਨ ਰਹਿਤ ਮਰਿਆਦਾ, ਮੌਤ ਦਾ ਸੰਸਕਾਰ, ਮਰਗ ਦਾ ਸੰਸਕਾਰ ਜਿਹੜਾ ਨਾ ਉਹ ਬਹੁਤ ਇੰਪੋਰਟੈਂਟ ਹੈ ਸਾਡੇ ਲਈ. ਵਾਈ ਇਟਸ ਇੰਪੋਰਟੈਂਟ, ਵੀ ਨੈਵਰ ਟਾਕ ਅਬਾਊਟ ਇਟ. There are many things related with this, and especially we will have two things I want to talk about today. One is hospice service, the other is donation of organs. These two things are very, very important for our community. Hospice services are NHS services, and our community generally doesn't have any benefit of this. They don't know it, and we want to know it. This hospice services, they provide you free NHS services for the dying people who are at the terminal stage. They can be served and helped by this community, and we must avail of. Secondly, they also comfort the attendants, the family, the near ones, the related ones. So we have to take the advantage of this service. It's very important, free service. Haan, hospice service ek aisi service hai ਜਿਹੜੇ ਕਿ ਅਖੀਰ 'ਤੇ ਜਦੋਂ ਔਖਾ ਸਮਾਂ ਆਉਂਦਾ ਆ ਬੰਦੇ ਦਾ, ਹੋਸਪਿਟਲ 'ਚ ਵੀ ਆਉਂਦਾ, ਘਰ 'ਚ ਵੀ ਆਉਂਦਾ ਆ, ਅਤੇ ਡਾਕਟਰ ਕਹਿ ਦਿੰਦੇ, ਜਵਾਬ ਦਿੰਦੇ, ਹੁਣ ਤੁਸੀਂ ਇਹਨੂੰ ਘਰ ਲੈ ਜਾਓ, ਅਸੀਂ ਉਹਦਾ ਇਲਾਜ ਨਹੀਂ ਕਰ ਸਕਦੇ. ਉਹ ਜਦੋਂ ਸਟੇਜ ਆ ਜਾਂਦੀ, ਉਹ ਬੜੀ ਕ੍ਰਿਟੀਕਲ ਸਟੇਜ ਹੁੰਦੀ ਆ. ਜਿਹੜੇ ਅਟੈਂਡਡ ਆ ਉਹਨਾਂ ਦੇ ਵੀ, ਫੈਮਿਲੀ ਦੇ ਵੀ ਇੰਨਾ ਪ੍ਰੈਸ਼ਰ ਹੁੰਦਾ ਆ ਅਤੇ ਕਨਫਿਊਜ਼ ਹੋਏ ਹੁੰਦੇ ਆ ਸਾਰੇ. ਦੂਜੇ ਬੰਨੇ ਜਿਹੜਾ ਮਰਨ ਜਾ ਰਿਹਾ ਉਹਨੂੰ ਆਪਣੀ ਹੈਲਪ ਚਾਹੀਦੀ ਹੁੰਦੀ ਆ. ਇਹ ਹੈਲਪ ਦੇਣ ਵਾਸਤੇ NHS ਦੀ ਸਪੈਸ਼ਲ ਸਰਵਿਸ ਹੈਗੀ ਆ, ਜਿਹਨੂੰ ਹੋਸਪਿਸ ਸਰਵਿਸ ਕਹਿੰਦੇ ਆ. ਉੱਥੋਂ ਅਸੀਂ ਸਰਵਿਸ ਲੈ ਸਕਦੇ ਹਾਂ. ਉਹ ਮਰਨ ਵਾਲੇ ਨੂੰ ਵੀ ਹੈਲਪ ਕਰੂਗੇ, ਔਰ ਫੈਮਿਲੀ ਨੂੰ, ਪਰਿਵਾਰ ਨੂੰ, ਅਤੇ ਜਿਹੜੇ ਉੱਤੇ ਅਟੈਂਡੈਂਟ ਆ ਉਹਨਾਂ ਸਾਰਿਆਂ ਨੂੰ ਹੈਲਪ ਕਰੂਗਾ. ਇਹ ਇੱਕ ਬੜੀ ਇੰਪੋਰਟੈਂਟ ਸਰਵਿਸ ਹੈ. ਮੈਨੂੰ ਆਪ ਨਹੀਂ ਸੀ ਪਤਾ, ਮੈਨੂੰ ਹੁਣੇ ਹੀ ਪਤਾ ਲੱਗਾ ਕਿ ਇੱਦਾਂ ਦੀ ਸਰਵਿਸ ਵੀ ਹੈਗੀ ਆ, ਜਿੱਥੇ ਟਰਮੀਨਲ ਇਲਨੈਸ ਦੇ ਵਾਸਤੇ ਹੈਲਪ ਅਸੀਂ ਲੈ ਸਕਦੇ, ਅਤੇ ਹੈ ਇਹ ਫਰੀ ਆ. ਸੋ ਇੱਕ ਚੀਜ਼ ਤਾਂ ਇਹ ਆ. ਦੂਜੀ, ਸੈਕਿੰਡ ਥਿੰਗ ਆਈ ਵਾਂਟ ਟੂ ਅਪੀਲ ਇਜ਼ ਡੋਨੇਸ਼ਨ ਆਫ ਔਰਗਨਸ ਇਨ ਆਵਰ ਕਮਿਊਨਿਟੀ. ਦੀ ਡੋਨੇਸ਼ਨ ਆਫ ਔਰਗਨ ਇਜ਼ ਵੈਰੀ ਲੋ, ਬਟ ਆਵਰ ਰਿਲੀਜਨ ਅਲਾਊਜ਼ ਇਟ. ਸਿੱਖੀ ਵਿੱਚ ਕੋਈ ਇਸ ਦੀ ਮਨਾਹੀ ਨਹੀਂ ਕਿ ਅਸੀਂ ਔਰਗਨ ਨਹੀਂ ਡੋਨੇਟ ਕਰਨਾ, ਕਿਉਂਕਿ ਜਿਹੜਾ ਸਾਡਾ ਸਰੀਰ ਹੈ, ਪੰਜ ਭੂਤਕ ਸਰੀਰ, ਜੋ ਕੁਛ ਪਾਇਆ ਸੋ ਇੱਕ ਵਾਰ ਸਾਰੀ ਚੀਜ਼ ਰੀਸਾਈਕਲ ਹੁੰਦੀ ਆ, ਕੋਈ ਚੀਜ਼ ਫਿਨਿਸ਼ ਨਹੀਂ ਹੁੰਦੀ. ਇਹ ਰੱਬ ਨੇ ਐਸਾ ਵਿਧਾਨ ਬਣਾਇਆ, ਕੁਛ ਨਹੀਂ ਫਿਨਿਸ਼ ਹੁੰਦਾ. ਮਿੱਟੀ ਮਿੱਟੀ ਵਿੱਚ ਰਲ ਜਾਂਦੀ, ਹਵਾ ਹਵਾ ਵਿੱਚ ਰਲ ਜਾਂਦੀ, ਸਾਰੇ ਤੱਤਾਂ ਦੇ ਵਿੱਚ ਤੱਤ ਰਲ ਜਾਂਦੇ ਆ, ਅਤੇ ਜਦੋਂ ਤੱਤਾਂ ਵਿੱਚ ਰਲ ਜਾਣਾ, ਖਤਮ ਹੋ ਜਾਣਾ, ਸਵਾਹ ਹੋ ਜਾਣਾ ਅਸੀਂ, ਅਤੇ ਫਿਰ ਇਹਨੂੰ ਯੂਜ਼ ਕਿਉਂ ਨਾ ਕੀਤਾ ਜਾਵੇ. ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਇਹ ਅਲਾਓ ਕਰਦੀ ਆ ਕਿ ਇਸ ਤੋਂ ਵੱਡੀ ਸਰਵਿਸ ਕੋਈ ਨਹੀਂ. ਜੇ ਤੁਸੀਂ ਸੇਵਾ ਕਰਨੀ ਹੈ ਨਾ ਰੱਬ ਦੀ, ਅਤੇ ਉਹਦੀ ਕਾਇਨਾਤ ਦੀ ਸੇਵਾ ਕਰੋ, ਉਹਦੇ ਬੰਦਿਆਂ ਦੀ ਸੇਵਾ ਕਰੋ, ਅਤੇ ਇਹ ਤੋਂ ਵੱਡੀ ਸੇਵਾ ਕੋਈ ਨਹੀਂ ਹੈਗੀ. ਕਿ ਆਪਣੇ ਆਪ ਨੂੰ ਤੁਸੀਂ ਕਿਸੇ ਨੂੰ ਦਾਨ ਕਰ ਦਿਓ, ਅੱਖਾਂ ਦਾਨ ਕਰ ਦਿਓ, ਕੋਈ ਹੋਰ ਸਰੀਰ ਦੇ ਅੰਗ ਦਾਨ ਕਰ ਦਿਓ, ਤਾਂ ਕਿ ਜਿਹੜਾ ਅਗਲਾ ਬੰਦਾ ਜਿਹੜਾ ਸਫ਼ਰ ਕਰ ਰਿਹਾ ਉਹਨੂੰ ਉਹ ਅੰਗ ਮਿਲ ਜਾਵੇ, ਅਤੇ ਤੁਸੀਂ ਉਹਦੇ ਥਰੂ ਜੀਂਦੇ ਹੋ ਜਾਓ. ਕਿੱਡੀ ਵੱਡੀ ਗੱਲ ਆ. ਇਸ ਕਰਕੇ ਇੱਕ ਚੀਜ਼ ਇਹ ਜਿਹੜੀ ਹੈ, ਇਹਦੀ ਅਵੇਅਰਨੈਸ ਆਪਣੇ 'ਚ ਘੱਟ ਆ. ਗੁਰੂ ਗ੍ਰੰਥ ਸਾਹਿਬ ਸਾਨੂੰ ਬਿਲਕੁਲ ਅਲਾਓ ਕਰਦਾ, ਸਾਨੂੰ ਸਰਵਿਸ ਕਰਨੀ ਚਾਹੀਦੀ ਹੈ ਸਾਰੀ ਕਮਿਊਨਿਟੀ ਦੀ, ਹਿਊਮੈਨਿਟੀ ਦੀ, ਹਿਊਮੈਨਿਟੀ ਦੀ, ਕਿ ਅਸੀਂ ਆਪਣੇ ਅੰਗ ਦਾਨ ਕਰੀਏ। ਸੋ ਇੱਕ ਚੀਜ਼ ਇਹ ਆ, ਸਾਡੇ ਸਰੀਰ ਦੇ ਵਿੱਚ ਇੱਕ ਤਾਂ ਪੰਜ ਭੂਤਕ ਸਰੀਰ ਹੈ ਨਾ, ਜੀਓ ਪਿੰਡ ਦੇ ਪੁਰਾਣਾ, ਤਿੰਨ ਚੀਜ਼ਾਂ ਜੀਓ, ਇੱਕ ਜੀ ਸਾਡੇ 'ਚ ਪਾਇਆ, ਇੱਕ ਪਿੰਡ ਆ, ਪਿੰਡ ਸਾਡੀ ਬੋਡੀ ਆ, ਅਤੇ ਪ੍ਰਾਣ। ਜੇ ਆਪਾਂ ਨੂੰ ਬੋਡੀ 'ਤੇ ਦੇਖੀਏ ਨਾ, ਬਾਹਰਲੀ ਬੋਡੀ ਪ੍ਰਾਣ ਦੀ ਬੋਡੀ, ਅਤੇ ਫਿਰ ਅੰਦਰ ਦੀ ਜਿਹੜੀ ਆ ਨਾ ਉਹ ਸੂਖਮ ਸਰੀਰ ਆ। ਸੂਖਮ ਸਰੀਰ ਦੇ ਵਿੱਚ ਆਉਂਦਾ ਮਨੋਮਾਇ ਕੋਸ਼, ਮਨ। ਮਨ ਦੇ ਚਾਰ ਭੇਦ ਦੱਸੇ ਸਿਆਣਿਆਂ ਨੇ, ਚਲੋ ਉਹ 'ਚ ਮੈਂ ਨਹੀਂ ਪੈਂਦਾ। ਫਿਰ ਦੂਜਾ ਹੈਗਾ ਗਿਆਨਮਈ ਕੋਸ਼, ਜਿੱਥੇ ਗਿਆਨ ਆ, ਬੁੱਧ ਅਤੇ ਚੇਤਿਆ। ਤੀਜਾ ਆਉਂਦਾ ਆਨੰਦਮਈ ਕੋਸ਼, ਆਨੰਦਮਈ ਜਿੱਥੇ ਸਾਡੀ ਆਤਮਾ ਆ। ਇਹ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਕੇ ਸੂਖਮ ਸਰੀਰ ਬਣਾਉਂਦਾ ਆ। ਜਿਹੜਾ ਸਥੂਲ ਸਰੀਰ ਆ ਬੋਡੀ ਦਾ, ਜਿਹਨੂੰ ਅੰਨਮਈ ਕੋਸ਼ ਕਹਿੰਦੇ, ਅੰਨ ਦੇ ਨਾਲ ਚੱਲਦਾ, ਪ੍ਰਾਣਾ ਦੇ ਨਾਲ ਚੱਲਦਾ, ਇਹਨੇ ਫਿਨਿਸ਼ ਹੋ ਜਾਣਾ, ਬਾਦ ਹੰਕਾਰ ਸੁਰਤ ਸਭ ਖਤਮ ਹੋ ਜਾਣੇ ਆ, ਅਤੇ ਰਹਿਣਾ ਆ ਸੂਖਮ ਸਰੀਰ ਜਿਹਨੇ ਅੱਗੇ ਚੱਲਣਾ। ਸੋ ਮੈਂ ਅੱਗੇ ਨਹੀਂ ਚੱਲਦਾ ਕਿਉਂਕਿ ਸਮਾਂ ਬਹੁਤ ਹੋ ਗਿਆ, ਅਤੇ ਇੱਕ ਦੋ ਬੁਲਾਰੇ ਬੋਲਣਗੇ, ਪੰਜ ਪੰਜ ਮਿੰਟ ਜ਼ਿਆਦਾ ਨਹੀਂ ਬੋਲਣਾ, ਕੋਈ ਸਮਾਂ ਨਹੀਂ ਹੈ। ਭਾਈ ਸਾਹਿਬ ਆ ਗਏ ਨੇ, ਅਗਲੇ ਇਹਨਾਂ ਨੇ ਛੇਤੀ ਲੈ ਲੈਣਾ ਸਮਾਂ। ਤੋ ਮੈਂ ਸਭ ਤੋਂ ਪਹਿਲਾਂ ਬੇਨਤੀ ਕਰੂੰਗਾ ਕਿ ਭਾਈ ਰਾਜਪਾਲ ਸਿੰਘ, ਡਾਕਟਰ ਰਾਜਪਾਲ ਸਿੰਘ ਤੁਸੀਂ ਆਓ। ਰਾਜਦੀਪ ਸਿੰਘ, ਸੋਰੀ ਮੈਨੂੰ ਇਹਦਾ ਨਾਂ ਦਾ ਭੁਲੇਖਾ ਪੈ ਜਾਂਦਾ, ਰਾਜਦੀਪ ਸਿੰਘ ਪਿੱਛੇ ਬੈਠੇ, ਸੋਰੀ।
3: Vaheguru Ji Ka Khalsa, Vaheguru Ji Ki Fateh. Hello everyone and welcome to today's discussions on death. So we're very fortunate to all be sat in the presence of the direct, unchanged word of God, Guru Granth Sahib Ji, the only direct, unchanged word of God on earth. Guru Granth Sahib Ji gives us great guidance on every aspect of our lives, which, if implemented, blesses us with great peace and indescribable bliss in even the hardest of times. The one true certainty in life is death. And so as you would expect, death is a very prevalent topic throughout Guru Granth Sahib Ji. Everyone's experiences of death are unique to them. The feelings, the emotions, the sense of loss, these are all part of each individual's human experience. And one thing we can't ever say is, I understand, because we can't. We can't truly understand the loss of another's loved one. Everyone's relationships are entirely unique. What I will be talking about is the facts of death, the spiritual mechanics, you could say. So, what is death? We are not this physical body. When we all take a glance at what it is death actually means to us, I'm pretty sure for the strong majority of us, the first thing we think is the death of this body, of this vessel losing its power and being no longer able to function. We are, in fact, the soul, the Atma. And the soul doesn't die. The soul is ever fresh and new. The body is a vessel for this soul. It's when we experience this soul or get closer to experiencing this that we feel energized and fresh from within. And a way to summarize this is that we are actually spiritual beings having a physical experience. So in essence, death in the way we perceive it doesn't actually exist because the soul lives on and goes on to a new plane. If we are gifted some clothes, after some time those clothes wear out and we need new clothes. It's the same for our soul as it sheds the clothing of this body. The absence of the soul from the physical body leads the body to decompose and lose its life force and as such break down. And the energy from that body decomposing transfers into the environment. So just as a car gets worn down with time, we buy a new car. The car has carried out its function for as much as it could, similarly to our physical body. And the body is just that, a vessel for the soul. This human body, though, enables us to experience higher realms of consciousness. It allows us to experience and realize our true essence so we can experience Vaheguru within this life. When I have seen death in my life, I have gained great solace from deeper understanding that the soul has lived on and remains. This person we believe that has died has in fact just left the fabric of this body. That's not to negate the fact that we miss the person still. Their company is priceless. The warmth, peace, and advice provided by some is invaluable. But also, Guruji is our best friend, our guide, our support. So if we build this relationship now, even when our nearest and dearest leave us, we don't feel as lost. We have them to give us that warmth, peace, and advice still. And so the shock to the system is softened. We are given these relationships in life as a gift. A gift for many reasons, from past actions and actions in this life. So death should allow us to value these relationships even more. Treat one another with such love and compassion, because we have no idea how long it may last. Death contains both beauty and anguish. In terms of why that thing the world calls death is so important, that process of the soul leaving the body is so important, because that's the moment that this priceless opportunity ends. Without death, we probably wouldn't get much done. I'll do it tomorrow, or tomorrow. My time is unlimited, we'd say. So the beauty of death is that it spurs us into action. And we are given constant reminders of death throughout Gurbani for this very reason, to spur us to act now, because we don't know how long we have. Sikhi doesn't say disregard how you feel at such a time. It doesn't say be unrealistic. It instead says that it's okay to feel that. Now try to use that energy and elevate yourself with it. And do this so much so that you see peace, you see bliss, and even the most trying of times. But also, be realistic. Understand that everyone, including you yourself, will go from here one day. And seeing this, recognize that that will be your condition too. Your time is not limited. And use this understanding for the revolutionary betterment of yourself and society. That positive thing you say you will do one day, do it now. You still have time whilst you have breath within you. So, is there a heaven and hell? I found that a lot of us talk about this concept of heaven and hell as what Sikhi tells us. But that's not the case. Guruji is giving what others may deem as heaven within this life to us now. True bliss within this life and after. There is no eternal damning or eternal suffering. Whatever state we get to in life is what we will experience after death. Let's not be mistaken to think that once we're dead, then that's it. We become some sort of angel automatically. We cannot depend on death to liberate us from our imperfections. We are exactly the same after death as we were before. Nothing changes. We only give up the body. If you're a thief, if we're a liar before death, we don't become an angel merely by dying. Whatever we have made of ourselves here, so will be hereafter. And when we reincarnate, we will bring that same nature with us. To change, to go beyond this cycle, we have to make the effort. And this world, this body, is the place to do it. So the soul does experience the consequences of our thoughts, speech, and actions, some of which may not be so pleasant. Now, Vaheguru isn't a vengeful entity that causes us to suffer and go through detriment, though. We simply experience the outcome, harvest the fruit of the seeds that we plant. Those seeds, as mentioned, are of our thoughts, speech, and actions. And so what we obtain after this physical body has fulfilled its use is everything we have desired in our lives, which we have showcased throughout this life to the universe, to Vaheguru. We'll all agree that the energy can't be lost. It only transforms and transfers from one place to another. The universe, Vaheguru, God, whatever you choose to call that singular energy that pervades every atom, is very efficient. Being efficient, the soul passes into that vessel that can fulfill its needs. And so we actually, as a karmic consequence, receive whatever it is that we wanted, in one way or another. The result of the countless desires that we died with, they are all fulfilled through countless life forms, then also experiencing the full story of each of those life forms. But that person who connects to Vaheguru in this life, within this priceless opportunity, goes beyond death. And they merge with that one divine energy. So there is no black and white heaven or hell as such, and we're not doomed to an eternity of suffering. The soul goes on its journey as according to our thoughts, speech, and actions. And Sikhi gives an entire holistic way of living, through from birth to death and everything in between, and gives us coping strategies, which I'll briefly just cover a few of those just before finishing off. Guruji is our living guru. We can converse with them and obtain great peace and support from them in those hard times. There are a few ways we can all do this that I will briefly go over now. One is a hukam namah sahib, taking a shabad by a random selection from Guru Granth Sahib Ji. And if you can't do this yourself, you can ask a gursikh who can do it for you and then explain to you if needed. But it's best if you can do this yourself, as the more personal and direct that conversation is, the better. The second coping strategy is a Sahaj Paath. I was very fortunate to be able to read the majority of the Sahaj Paath to two of my grandparents. And this, if I'm honest, turned a mourning experience into a blissful one for me. My Nanaji, who I would say was my best friend, the conversations we have, I couldn't have with anyone else, or even to this day. So of course there's a sense of missing that person, that advice and support. But for such a close friend to leave their physical body, and yet the mourning period feel blissful, and that isn't my praise, there is a great healing, comforting, and soothing power to Gurbani. And we talk about advice and support. He had got this from Gurbani, as have many of our ancestors, and so can we. So you can see the effect of that on a person as they pass as well. And the power of Gurbani, the divine vibration, the energy, permeates far beyond what the physical eyes can perceive. And these effects can make those final moments truly blissful. In essence, giving a patient such a medicine that can soothe the effect of any illness. A third coping strategy that Guru Sahib has given us is Kirtan and the Sangat of Gursikhs. You can discuss Gurbani, discuss the positive qualities of the person that has passed and try to instill them within ourselves and sing Kirtan together and uplift the soul. It's important that we understand that some preparation work is needed for these times. To just think that this time will come and we will cope is quite naive. It can be difficult even if we think we're ready for it. So to build that solid foundation to cope healthily is very important. Please forgive me for any mistakes. There's a lot more we could cover, but hopefully that's at least given an overview on death within Sikhi. Vaheguru Ji Ka Khalsa. Vaheguru Ji Ki Fateh.
4: Thank you. Vaheguru Ji Ka Khalsa. Vaheguru Ji Ki Fateh. Death. Although in Sikhi, it's a union and going back home to meet Vaheguru Ji, but still, it is a painful experience sometime. I won't repeat what has already been said, but just for awareness, a couple of things. We have got some services into the room next door. Nalde Hall de vich, different services, health services to aaiya hoiya jinan de naal apa gal kar sakde haan. Beshak e uncomfortable experience hunda death de bare gal karna, par je apo de vaste ready hoiye, then it makes it easier, thoda ja hai na. Do cheezan bare gal karni haan, jinan bare hor assi kafi gal karde pae ajkal. Jadon assi hospitals vich jaane haan, whether it is for medical treatment or it's after any unfortunate incident, kai var sade five articles of faith ਬਾਰੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਉਹਨਾਂ ਦੇ ਕਕਾਰਾਂ ਦੀ ਆਪਾਂ ਕਿੱਦਾਂ ਸੰਭਾਲ ਕਰਨੀ ਆ, ਸਾਡੇ ਕਕਾਰਾਂ ਦੀ ਕੀ ਮਹੱਤਤਾ ਆ. ਇਹ ਸਾਡੀ ਸਾਰਿਆਂ ਦੀ ਤੇ ਸਾਡੇ ਪਰਿਵਾਰ ਦੀ ਜ਼ਿੰਮੇਵਾਰੀ ਬਣਦੀ ਆ ਕਿ ਆਪਾਂ ਗੱਲ ਕਰ ਸਕੀਏ ਜਾ ਕੇ. ਦੂਸਰੀ ਚੀਜ਼, ਜਿਵੇਂ ਅਸੀਂ ਹਸਪੀਟਲ ਵਿੱਚ ਜਾ ਕੇ ਦੱਸਦੇ ਹਾਂ ਕਿ ਆਈ ਐਮ ਅਲਰਜਿਕ ਟੂ ਦਿਸ, ਯਾ ਇਸੇ ਤਰ੍ਹਾਂ ਸਾਨੂੰ ਇਹ ਚੀਜ਼ ਦੱਸਣੀ ਬਹੁਤ ਜ਼ਰੂਰੀ ਹੈ ਕਿ ਹਾਂ ਮੇਰੇ ਸਰੀਰ ਦੇ ਉੱਤੋਂ ਮੇਰੇ ਵਾਲ ਨਾ ਕੱਟੇ ਜਾਣ, ਮੇਰੇ ਰੋਮਾਂ ਦੀ ਬੇਅਦਬੀ ਨਾ ਹੋਵੇ, ਮੇਰੇ ਕਕਾਰ ਮੇਰੇ ਨਾਲ ਰਹਿਣ. ਇਹਨਾਂ ਚੀਜ਼ਾਂ ਬਾਰੇ ਅਸੀਂ ਗੱਲ ਕਰ ਰਹੇ ਹਾਂ ਕਿ ਅਸੀਂ ਨੈਸ਼ਨਲ ਲੈਵਲ ਦੇ ਉੱਤੇ ਇਹੋ ਜਿਹੀਆਂ ਚੇਂਜਸ ਲਿਆ ਸਕੀਏ ਤਾਂ ਕਿ ਕਿਸੇ ਦੇ ਨਾਲ ਵੀ ਕੋਈ ਮਾੜਾ ਐਕਸਪੀਰੀਅੰਸ ਨਾ ਹੋਵੇ. ਪਰ ਓਨੀ ਦੇਰ ਤੱਕ ਇਟਸ ਰੀਅਲੀ ਰੀਅਲੀ ਇੰਪੋਰਟੈਂਟ ਕਿ ਸਾਰੇ ਲੋਕ ਜਿਹੜੇ ਆਪ ਆਪਣੀ ਜਦੋਂ ਵੀ ਹੈਲਥ ਸਰਵਿਸਿਸ 'ਚ ਜਾਂਦੇ ਆ ਆਪਣੇ ਕਕਾਰਾਂ ਦੇ ਬਾਰੇ ਅਵੇਅਰਨੈਸ ਦਿੰਦੇ ਰਹਿਣ. ਤੀਸਰੀ ਚੀਜ਼ ਜਿਹੜੀ ਕਿ ਪਹਿਲਾਂ ਵੀ ਕਹੀ ਗਈ ਆ ਕਿ ਸਿੱਖ ਧਰਮ ਦੇ ਵਿੱਚ ਔਰਗਨ ਡੋਨੇਸ਼ਨ ਦੀ ਕੋਈ ਮਨਾਹੀ ਨਹੀਂ ਆ, ਅਸੀਂ ਆਪਾਂ ਹੋਰ ਚੀਜ਼ਾਂ ਲਈ ਸੇਵਾ ਕਰਦੇ ਹਾਂ. ਸਿਮੀਲਰਲੀ ਜੇ ਸਾਨੂੰ ਕਿਸੇ ਤੋਂ ਅੱਖਾਂ ਦੀ ਲੋੜ ਆ, ਲਿਵਰ ਦੀ ਲੋੜ ਆ, ਹਾਰਟ ਦੀ ਲੋੜ ਆ, ਜੇ ਅਸੀਂ ਆਪ ਨਹੀਂ ਦੇਵਾਂਗੇ ਤਾਂ ਹਾਊ ਵਿਲ ਦਿਸ ਸਰਕੂਲੇਸ਼ਨ ਗਰੋ. ਡੈਥ ਤੋਂ ਬਾਅਦ ਸਾਡੇ ਜਿਹੜਾ ਫਿਜ਼ੀਕਲ ਬਾਡੀ ਆ, ਵੈਸਲ ਐਸ ਰਾਜਦੀਪ ਸਿੰਘ ਵਾਸ ਸੇਇੰਗ, ਇਹਦਾ ਕੋਈ ਹੋਰ ਯੂਜ਼ ਨਹੀਂ ਆ. ਸੋ ਇਫ ਇਟ ਕੈਨ ਬੀ ਯੂਜ਼ਡ ਫੋਰ ਐਨੀਬਡੀ ਐਲਸ, ਵੀ ਸ਼ੁੱਡ ਬੀ ਐਨਕਰੇਜਿੰਗ. ਸੋ ਔਰਗਨ ਡੋਨੇਸ਼ਨ ਟੀਮ ਜਿਹੜੀ ਉਹ ਵੀ ਇੱਥੇ ਹੈਗੀ ਆ. And they can talk to you in more detail. ਤੁਹਾਡੇ ਨਾਲ ਹੋਰ ਵਾਧੂ ਡਿਟੇਲ ਦੇ ਵਿੱਚ ਗੱਲ ਕਰ ਸਕਦੇ ਹਾਂ ਕਿ ਕਿਸੇ ਕਿਸ ਤਰ੍ਹਾਂ ਆਪਾਂ ਕਈ ਚੀਜ਼ਾਂ ਆਪਾਂ ਲਿਵਿੰਗ ਵੀ ਡੋਨੇਟ ਕਰਦੇ ਹਾਂ, ਜਿਵੇਂ ਬਲੱਡ ਡੋਨੇਟ ਕਰਦੇ ਹਾਂ, ਬੋਨ ਮੈਰੋ ਡੋਨੇਟ ਕਰਦੇ ਹਾਂ. ਸੋ ਵੀ ਸ਼ੁੱਡ ਬੀ ਅਵੇਅਰ ਆਫ ਆਲ ਦੀਜ਼ ਥਿੰਗਸ. ਕੋਸ਼ਿਸ਼ ਕਰਿਓ ਨਾਲ ਦੇ ਹਾਲ ਦੇ ਵਿੱਚ ਬੇਸ਼ੱਕ 5 ਜਾਂ 7 ਮਿੰਟ ਆ ਕੇ ਗੱਲ ਕਰਿਓ. ਉਹਦੇ ਨਾਲ ਤੁਹਾਨੂੰ ਆਪ ਨੂੰ ਵੀ ਹੌਸਲਾ ਮਿਲੂਗਾ ਅਤੇ ਦੂਸਰੀਆਂ ਸਰਵਿਸਿਸ ਬਾਰੇ ਉਹਨਾਂ ਬਾਰੇ ਵੀ ਪਤਾ ਹੋਣਾ ਚਾਹੀਦਾ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਮਨਪ੍ਰੀਤ ਸਿੰਘ, ਹਾਂਜੀ
5: ਜਿਸ ਮਰਨੇ ਤੇ ਜਗ ਡਰੇ ਕਬੀਰ, ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ. ਸਾਰੀ ਸੰਗਤ ਜਿਹੜੀ ਅੱਜ ਜੁੜ ਬੈਠੀ ਹੈ, ਅਦਬ ਨਾਲ ਫਤਿਹ ਪ੍ਰਵਾਨ ਕਰਨੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਅਕਸਰ ਜਿਹੜਾ ਮੌਤ ਦਾ ਵਿਸ਼ਾ, ਇਹਨੂੰ ਡਿਪਰੈਸ਼ਨ ਨਾਲ ਜੁੜਿਆ ਜਾਂਦਾ, ਉਦਾਸੀ ਨਾਲ ਜੁੜਿਆ ਜਾਂਦਾ, ਵਿਰਾਗ ਨਾਲ ਜੁੜਿਆ ਜਾਂਦਾ. ਪਰ ਕਬੀਰ ਸਾਹਿਬ ਕਹਿ ਰਹੇ ਨੇ ਇਹ ਵਿਸ਼ਾ ਆਨੰਦ ਦਾ, ਕਿਉਂਕਿ ਮੇਰੇ ਕੋਲ ਟਾਈਮ ਬੜਾ ਥੋੜਾ ਹੈ, ਮੈਂ ਕੋਸ਼ਿਸ਼ ਕਰਾਂਗਾ. ਗੁਰੂ ਸਾਹਿਬ ਨੇ, ਅੱਜ ਆਪਾਂ ਸਾਰੇ ਇੱਥੇ ਆਏ ਹਾਂ, ਸਾਡਾ ਮਨੋਰਥ ਕੀ ਹੈ ਗੁਰੂ ਸਾਹਿਬ ਅੱਗੇ ਮੱਥਾ ਟੇਕਣ ਦਾ, ਸੰਗਤ ਚਾਉਣ ਦਾ, ਵੀ ਗੁਰੂ ਸਾਹਿਬ ਸਾਡਾ ਭਲਾ ਕਰਨ. ਅਤੇ ਗੁਰੂ ਸਾਹਿਬ ਕਹਿੰਦੇ ਵੀ ਜੇ ਤੂੰ ਚਾਹੁੰਦਾ ਮੈਂ ਤੇਰਾ ਭਲਾ ਕਰਾਂ ਤਾਂ 3 ਚੀਜ਼ਾਂ 'ਤੇ ਤੈਨੂੰ ਕੰਮ ਕਰਨਾ ਪੈਣਾ, ਫਿਰ ਮੇਰੇ ਕੋਲ ਆਈ, ਫਿਰ ਮੈਂ ਤੇਰਾ ਭਲਾ ਕਰਾਂਗਾ. ਤੇ ਉਹ ਕੀ ਹੈ ਜੀ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹਾਂ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਪਹਿਲਾਂ ਤਾਂ ਮਰਨ ਕਬੂਲ ਕੇ ਆਈ, ਇਹ ਕੋਈ ਬਹਾਦਰੀ ਦਾ ਵਿਸ਼ਾ ਨਹੀਂ ਹੈ। ਇੱਥੇ ਮੈਂ ਤੁਹਾਨੂੰ ਦੱਸਾਂ, ਅਸੀਂ ਮਿਸਇੰਟਰਪ੍ਰੀਟੇਸ਼ਨ ਬਹੁਤ ਕਰਦੇ ਹਾਂ ਗੁਰਬਾਣੀ ਦੀ। ਗੁਰੂ ਸਾਹਿਬ ਕਹਿ ਰਹੇ ਨੇ ਇੱਕ ਸੱਚ ਨੂੰ ਸਵੀਕਾਰ ਲੈ, ਹਮ ਆਦਮੀ ਹਾਂ ਇੱਕਦਮੀ, ਮੋਹਲਤ ਮਹੱਤ ਨਾ ਜਾਣਾ। ਕੋਈ ਪਤਾ ਨਹੀਂ ਕਿਸ ਦੀ ਮੌਤ ਕਦੋਂ ਹੋਣੀ ਹੈ। ਤੁਸੀਂ ਜ਼ਿੰਦਗੀ 'ਚ ਸੁਖੀ ਰਹੋਗੇ, ਦੁਖੀ ਰਹੋਗੇ, ਰੋਵੋਗੇ ਜਾਂ ਹੱਸੋਗੇ, ਇਹਦੀ ਗਰੰਟੀ ਕੋਈ ਨਹੀਂ ਲੈ ਸਕਦਾ। ਪਰ ਜਿਹੜਾ ਇਸ ਦੁਨੀਆਂ 'ਤੇ ਆਇਆ, ਇੱਕ ਚੀਜ਼ ਗਾਰੰਟੀਡ ਹੈ ਕਿ ਉਹਨੇ ਇਸ ਦੁਨੀਆਂ ਤੋਂ ਜਾਣਾ, ਇੱਕ ਦਿਨ ਉਹਨੇ ਮਰਨਾ। ਸਾਨੂੰ ਡਰ ਤਾਂ ਲੱਗਦਾ ਹੈ ਕਿਉਂਕਿ ਅਸੀਂ ਇਸ ਸਬਜੈਕਟ ਬਾਰੇ ਗੱਲ ਨਹੀਂ ਕਰਦੇ, ਇਸ ਸਬਜੈਕਟ ਬਾਰੇ ਵਿੱਚ ਜਾਂਦੇ ਨਹੀਂ। ਜਦਕਿ ਗੁਰਬਾਣੀ ਸਾਨੂੰ ਬਾਰ ਬਾਰ ਇਸੇ ਚੀਜ਼ ਨੂੰ ਦ੍ਰਿੜ ਕਰਾਉਂਦੀ ਹੈ ਵੀ ਇੱਕ ਤਾਂ ਤੂੰ ਇਹ ਗੱਲ ਧਾਰ ਲੈ ਵੀ ਇਹ ਦੁਨੀਆਂ ਟੈਂਪਰੇਰੀ ਹੈ, ਤੇ ਦੂਜਾ ਇਸ ਦੁਨੀਆਂ ਦੇ ਵਿੱਚ ਰਹਿਣ ਦੀ ਆਸ ਆਪਣੇ ਮਨੋਂ ਕੱਢ ਦੇ ਤਾਂ ਕਿ ਤੈਨੂੰ ਇਸ ਗੱਲ 'ਤੇ ਬੈਰਾਗ ਨਾ ਆਵੇ, ਤੈਨੂੰ ਇਸ ਗੱਲ 'ਤੇ ਆਨੰਦ ਆਵੇ। ਅਤੇ ਤੀਜਾ, ਜੇ ਤੂੰ ਇਹ ਦੋਵੇਂ ਕੰਮ ਕਰ ਦਿੱਤੇ ਨੇ ਤਾਂ ਇਹ ਨਾ ਹੋਵੇ ਤੂੰ ਹੁਣ ਹੰਕਾਰ ਨਾਲ ਭਰ ਜਾਵੇਂ ਵੀ ਦੇਖੋ ਮੈਂ ਤਾਂ ਦੁਨੀਆਂ ਦੀ ਰੀਤ ਪਲਟ ਦਿੱਤੀ, ਹਾਂ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਇਹ ਤਿੰਨ ਚੀਜ਼ਾਂ ਬੜੀਆਂ ਜ਼ਰੂਰੀ ਨੇ। ਜਿਹੜੀ ਸਭ ਤੋਂ ਵੱਡੀ ਗੱਲ ਹੈ ਇਹ ਕਿਉਂ ਗੁਰੂ ਸਾਹਿਬ ਨੇ ਕਿਹਾ, ਦੁਨੀਆਂ ਦਾ ਸਭ ਤੋਂ ਵੱਡਾ ਸੱਚ ਮੌਤ ਹੈ, ਅਤੇ ਜਦੋਂ ਤੁਸੀਂ ਇਹਨੂੰ ਸਵੀਕਾਰ ਲੈਂਦੇ ਹੋ ਤਾਂ ਤੁਹਾਡਾ ਹਰ ਚੀਜ਼ ਕਰਨ ਦਾ ਪਰਸਪੈਕਟਿਵ ਡਿਫਰੈਂਟ ਹੋ ਜਾਂਦਾ। ਜੇ ਤੁਹਾਡੀ ਕਿਸੇ ਨਾਲ ਦੁਸ਼ਮਣੀ ਹੈ, ਤੁਸੀਂ ਕਹਿੰਦੇ ਹੋ ਇਹਨੇ ਵੀ ਚੱਲ ਜਾਣਾ, ਮੈਂ ਵੀ ਚੱਲ ਜਾਣਾ, ਫਿਰ ਹੁਣ ਦੁਸ਼ਮਣੀ ਕਾਹਤੇ ਕਰਨੀ। ਜੇ ਤੁਸੀਂ ਪਦਾਰਥਾਂ ਦੇ ਲਈ ਤੜਪ ਰਹੇ ਹੋ, ਤੁਸੀਂ ਕਹਿਣਾ ਵੀ ਰਹਿ ਤਾਂ ਇੱਥੇ ਹੀ ਜਾਣਾ ਸਾਰਾ। ਇਤਨਕ ਖਟੀਆ ਗਠੀਆ ਮਠੀਆ ਸੰਗ ਨਾ ਕੱਛ ਲੈ ਜਾਏ, ਚਾਰ ਦਿਨ ਆਪਣੀ ਨੌਬਤ ਚਲੇ ਬਜਾਏ। ਗੁਰੂ ਸਾਹਿਬ ਕਹਿ ਰਹੇ ਨੇ ਵੀ ਚਾਰੋਂ ਦਿਨ, ਚਾਰ ਦਿਨ ਦੀ ਇਹ ਜ਼ਿੰਦਗੀ ਹੈ, ਹਰ ਕੋਈ ਆਪਣੀ ਆਪਣਾ ਜਿਹਾ ਖੇਡ ਖੇਡ ਕੇ ਇਸ ਦੁਨੀਆਂ ਤੋਂ ਚੱਲ ਜਾਂਦਾ। ਪਰ ਇਹ ਗੱਲਾਂ ਨੂੰ ਦ੍ਰਿੜ ਕਰਨਾ, ਇਹਦੀ ਦ੍ਰਿੜਤਾ ਦੇ ਵਿੱਚੋਂ ਹੀ ਅਧਿਆਤਮਿਕ ਜੀਵਨ ਨਿਕਲਣਾ। ਜਿਸ ਬੰਦੇ ਨੇ ਮੌਤ ਨਹੀਂ ਕਬੂਲ ਕੀਤੀ, ਜਿਸ ਬੰਦੇ ਨੇ ਇਸ ਟੈਂਪਰੇਰੀ ਅਵਾਰਡ ਨੂੰ ਸਮਝਿਆ ਨਹੀਂ, ਮੈਨੂੰ ਮਾਫ਼ ਕਰਨਾ, ਗੁਰੂ ਨਾਨਕ ਦੇ ਘਰ ਵਿੱਚ ਹਾਲੇ ਤੁਹਾਡਾ ਜਨਮ ਨਹੀਂ ਹੋਇਆ। ਕਿਉਂਕਿ ਇੱਥੋਂ ਕਹਾਣੀ ਸ਼ੁਰੂ ਹੁੰਦੀ, ਜਿੱਥੇ ਦੁਨੀਆਂ ਦੀ ਕਾਰ ਖਤਮ ਹੁੰਦੀ ਹੈ, ਗੁਰੂ ਨਾਨਕ ਨੇ ਅਧਿਆਤਮਿਕਤਾ ਉੱਥੋਂ ਸ਼ੁਰੂ ਕੀਤੀ ਹੈ। ਸੋ ਅੱਜ ਜਿਹੜੀਆਂ ਸਰਵਿਸਿਜ਼ ਨੇ ਇੱਥੇ, ਇਹ ਤਾਂ ਸਰੀਰ ਨਾਲ ਸੰਬੰਧਿਤ ਨੇ ਕਿ ਤੁਸੀਂ ਸਰੀਰ ਦਾ ਮੁੜ ਕੇ ਕੀ ਕਰਨਾ, ਆਪਣੀ ਵਿਲ ਕੀ ਕਰਨੀ ਹੈ, ਇਹਨਾਂ ਇਹ ਵੀ ਜ਼ਰੂਰੀ ਹੈ ਕਿਉਂਕਿ ਸਾਡੇ 'ਤੇ ਇੱਕ ਜ਼ਿੰਮੇਵਾਰੀ ਹੈ ਪਰਿਵਾਰਕ ਤੌਰ 'ਤੇ, ਸਰੀਰਕ ਤੌਰ 'ਤੇ। ਪਰ ਅਧਿਆਤਮਿਕ ਤੌਰ 'ਤੇ ਜੇ ਕਿਸੇ ਨੇ ਮੌਤ ਦੇ ਕਨਸੈਪਟ ਨੂੰ ਸਹੀ ਮਾਇਨੇ 'ਚ ਸਮਝਾ ਕੇ ਦ੍ਰਿੜਤਾ ਪੈਦਾ ਕੀਤੀ ਅਤੇ ਖਾਲਸੇ ਨੂੰ ਸਦਾ ਲਈ ਆਜ਼ਾਦ ਹਸਤੀ ਬਣਾ ਦਿੱਤਾ, ਕਿਉਂਕਿ ਡਰ ਹੀ ਕੋਈ ਨਹੀਂ, ਪਤਾ ਹੈ ਮੌਤ ਤਾਂ ਇੱਕ ਦਿਨ ਆ ਹੀ ਜਾਣੀ ਹੈ, ਅਤੇ ਫਿਰ ਕਿਉਂ ਨਾ ਅਜਿਹਾ ਕੰਮ ਕੀਤਾ ਜਾਏ, ਅਜਿਹੀ ਮਹਾਰਾਜ ਕੀ ਕਹਿੰਦੇ, ਵਣਜ ਕਰੋ ਵਣਜਾਰਿਓ, ਵੱਖਰ ਲਿਹੋ ਸੰਭਾਲ, ਤੈਸੀ ਵਸਤ ਵਿਹਾਈ, ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭਹਿਨਾਰ। ਮਹਾਰਾਜ ਕਹਿੰਦੇ ਜੇ ਇੱਥੇ ਆਇਆ ਹੀ ਹੈ, ਜੇ ਭਾਈ ਪ੍ਰਾਪਤ ਮਨੁੱਖ ਦੇ ਉਰੀਆ ਮਿਲੀ ਹੈ ਤੈਨੂੰ, ਤੇ ਇੱਥੋਂ ਇਹੋ ਜਿਹੀ ਵਸਤ ਲੈ ਕੇ ਜਾ ਜਿਹੜੀ ਤੇਰੇ ਨਾਲ ਚੱਲਣੀ, ਉਹੋ ਜਿਹੀ ਵਸਤ ਇਕੱਠੀ ਨਾ ਕਰ ਜਿਹੜੀ ਇੱਥੇ ਹੀ ਰਹਿ ਜਾਣੀ ਹੈ। ਸੋ ਮੇਰਾ ਸਮਾਂ ਸੀਮਿਤ ਹੈ, ਅਖੀਰ 'ਤੇ ਮੈਂ ਇੱਕ ਹੀ ਗੱਲ ਤੁਹਾਨੂੰ ਕਹਿਣੀ ਹੈ। ਆਪਾਂ ਸਾਰੇ ਹੋਲੀਡੇ ਜਾਂਦੇ ਹਾਂ ਨਾ, ਜਦੋਂ ਤੁਸੀਂ ਹੋਲੀਡੇ ਜਾਂਦੇ ਹੋ, ਕਿਸੇ ਹੋਟਲ ਦੇ ਰੂਮ 'ਚ ਰਹਿੰਦੇ ਹੋ ਜਾਂ ਕਿਸੇ ਗੈਸਟ ਦੇ ਘਰ ਰਹਿੰਦੇ ਹੋ, ਕਦੀ ਤੁਹਾਡੇ ਮਨ 'ਚ ਖਿਆਲ ਆਇਆ ਵੀ ਇਹ ਹੋਟਲ ਦੀ ਕੰਧ ਤੋੜ ਕੇ ਇੱਧਰ ਨਾ ਐਕਸਟੈਂਸ਼ਨ ਕਰ ਲੈਂਦੇ ਹਾਂ, ਜਾਂ ਬੜੀ ਵੱਡੀ $500 ਦੀ, £500 ਦੀ ਪੇਂਟਿੰਗ ਇਸ ਕੰਧ 'ਤੇ ਲਾ ਦਿੰਦੇ ਹਾਂ? ਨਹੀਂ, ਕਿਉਂ? ਕਿਉਂਕਿ ਤੁਹਾਨੂੰ ਪਤਾ ਇਹ ਟੈਂਪਰੇਰੀ ਹੈ, ਇੱਥੇ ਤੁਸੀਂ ਥੋੜ੍ਹੇ ਦਿਨਾਂ ਦੇ ਮਹਿਮਾਨ ਹੋ। ਗੁਰੂ ਸਾਹਿਬ ਕਹਿੰਦੇ ਉਸੇ ਤਰੀਕੇ ਦੇ ਨਾਲ ਇਸ ਜ਼ਿੰਦਗੀ ਨੂੰ ਜੇ ਤੂੰ ਟੈਂਪਰੇਰੀ ਸਮਝੇਗਾ ਤੇ ਤੇਰਾ ਹਰ ਚੀਜ਼ ਦਾ ਪਰਸਪੈਕਟਿਵ ਬਦਲ ਜਾਏਗਾ। ਇਹੀ ਪਰਸਪੈਕਟਿਵ ਗੁਰੂ ਸਾਹਿਬ ਨੇ ਸਾਨੂੰ ਦਿੱਤਾ। ਸੋ ਕਿਸੇ ਵੇਲੇ ਲੋੜ ਪਈ ਤਾਂ ਆਪਾਂ ਜ਼ਰੂਰ 5 ਮਿੰਟ 'ਚ ਮੌਤ ਦੀ ਗੱਲ ਕਰਨੀ ਵੀ ਬੇਇਨਸਾਫੀ ਹੈ ਮੇਰੇ ਹਿਸਾਬ ਨਾਲ। ਸੋ ਆਪਾਂ ਆਪਣਾ ਕਮੇਟੀ ਨੂੰ ਕਹਿੰਦੇ ਹਾਂ ਵੀ ਜ਼ਰੂਰ ਇਹਦੇ 'ਤੇ ਕਿਸੇ ਦਿਨ ਡੀਟੇਲਡ ਡਿਸਕਸ਼ਨ ਹੋਣੀ ਚਾਹੀਦੀ ਹੈ, Q&A ਹੋਣਾ ਚਾਹੀਦਾ, 2-way ਕਨਵਰਸੇਸ਼ਨ ਹੋਣੀ ਚਾਹੀਦੀ ਹੈ। ਕਿਉਂਕਿ ਇੱਥੋਂ ਹੀ ਸਿੱਖੀ ਦਾ ਜਨਮ ਹੁੰਦਾ, ਇੱਥੋਂ ਹੀ ਸਿੱਖੀ ਦਾ ਆਗਾਜ਼ ਹੁੰਦਾ, ਜਿੱਥੇ ਦੁਨੀਆਂ ਦੇ ਧਰਮ ਖਤਮ ਹੁੰਦੇ ਨੇ। ਅਤੇ ਸਵਰਗ ਅਤੇ ਨਰਕ ਦੀ ਗੱਲ ਕੀਤੀ ਸੀ ਨਾ, ਕਿਸੇ ਦਿਨ ਐਨਾਲਿਸਿਸ ਕਰਨ ਦਾ ਮੌਕਾ ਮਿਲਿਆ ਅਤੇ ਅਸੀਂ ਕੰਪੇਅਰ ਕਰਾਂਗੇ। ਪਰ ਗੁਰੂ ਸਾਹਿਬ ਨੇ ਪਤਾ ਕੀ ਕਿਹਾ, ਕਵਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਧੇ, ਹਮ ਕਾਹੂ ਕੀ ਕਾਨ ਨਾ ਕੱਢਤੇ ਆਪਣੇ ਗੁਰਪ੍ਰਸਾਦੇ। ਮਹਾਰਾਜ ਨੇ ਹਰ ਤਰੀਕੇ ਦਾ ਡਰ, ਹਰ ਤਰੀਕੇ ਦੇ ਲਾਲਚ ਨੂੰ ਸਿੱਖ ਚੋਂ ਖਤਮ ਕੀਤਾ। ਕਦੀ ਸਮਾਂ ਮਿਲਿਆ ਤਾਂ ਜ਼ਰੂਰ ਲੰਬੀ ਵਾਰਤਾ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ, ਆਓ ਗੱਜ ਵੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬੇਨਤੀ ਕਰਦਾ ਕਿ ਨਾਲ ਦੇ ਹਾਲ ਦੇ ਵਿੱਚ ਉਹਨਾਂ ਨੇ ਸਟਾਲ ਲਾਇਆ, ਤੁਸੀਂ ਉਹਨਾਂ ਦੇ ਨਾਲ ਇੰਟਰੈਕਟ ਕਰ ਸਕਦੇ ਹਾਂ, ਗੱਲਬਾਤ ਕਰ ਸਕਦੇ ਹਾਂ। ਭਾਈ ਸਾਹਿਬ ਆਏ ਨੂੰ ਮੈਂ ਬੇਨਤੀ ਕਰੂੰਗਾ, ਭਾਈ ਸਾਹਿਬ ਤੁਸੀਂ ਸਟੇਜ 'ਤੇ ਆਓ ਅਤੇ ਤੁਹਾਡਾ ਦੋ ਤਿੰਨ ਮਿੰਟ ਉੱਤੇ ਲੈ ਗਏ ਹਾਂ, ਅਤੇ ਉਸਦੀ ਖਿਮਾ ਜਾਚ ਕਰਾਂ। ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਮੈਂ ਸੁਖ ਕੋਈ ਨ ਜਾਣੈ ਉੱਚੇ ਤੇ ਊਚ ਸਗਲ ਸਮੱਗਰੀ ਤੁਮਰੇ ਸੁਤਰ ਤੁਮ ਤੇ ਹੋਏ ਸੁਆਗਿਆ ਤੁਮਰੇ ਗਤ ਮਿਤ ਤੁਮਹੇ ਨਾਨਕ ਦਾਸ ਬੋਲਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤਿੰਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾਸਤਾ ਕੋ ਵਿਘਨਾ ਕੋ ਲਾਗੇ ਜਾ ਕੇ ਪ੍ਰਭ ਆਗੇ ਅਰਦਾਸ ਅਰਦਾਸ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਸਹਾਇ ਵਾਰ ਸ੍ਰੀ ਭਗਵਤੀ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰੂ ਤੇ ਅਮਰਦਾਸ ਰਾਮਦਾਸਾਂ ਹੋਏ ਸਾਰ ਦਿਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ ਸ੍ਰੀ ਹਰਕ੍ਰਿਸ਼ਨ ਧਿਆਈਏ ਜਿਹ ਰਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੇ ਘਰਣਾ ਨੂੰ ਦਿਆਵੇ ਤਾਂ ਸਭ ਥਾਈ ਹੋਏ ਸਾਹ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਸਾਹ ਦਸਵੇਂ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰ ਦਾ ਧਿਆਨ ਕਰਕੇ ਬੋਲਾਂ ਜੇ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵਣ ਛਕਿਆ ਦੀਕ ਚਲਾਈ ਤੇ ਗਵਾਹੀ ਦੇ ਕੰਡਟ ਕੀਤਾ ਤਿਨਾਂ ਪਿਆਰਿਆਂ ਸਾਰਿਆਂ ਦੀ ਪੁੱਤਰ ਕਮਾਈ ਵੱਲ ਧਿਆਨ ਕਰਕੇ ਬੋਲਾਂ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸਿਖ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀ ਕੀਤੀਆਂ ਧਰਮ ਨੇ ਹਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਤਿਨਾਂ ਦੇ ਪੁੱਤਰ ਕਮਾਈ ਵੱਲ ਧਿਆਨ ਕਰਕੇ ਬੋਲਾਂ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲਾਂ ਜੇ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਿਆਵ ਚਿਤਿਆਵ ਨਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਹਾ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲਾਂ ਜੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਹੁ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰੀ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਗੂੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲਣਾ ਜੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਊਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆਪ ਜੀ ਦੀ ਬਖਸ਼ਿਸ਼ ਰਹਿਮਤ ਦੇ ਸਦਕਾ ਸਤਿਗੁਰ ਸੇ ਪਾਸ਼ੇ ਅੰਮ੍ਰਿਤ ਵੇਲੇ ਤੋਂ ਆਪ ਜੀ ਦੀ ਹਜ਼ੂਰੀ ਅੰਦਰ ਹਫ਼ਤਾ ਵਾਰੀ ਦੀਵਾਨ ਸਜਾਏ ਗਏ ਸਜੇ ਹੋਏ ਜਵਾਨਾਂ ਗੁਰਸ਼ਬਦ ਚੌਂਕੀ ਕਥਾ ਵਿਖਿਆ ਜੀ ਕੀ ਅਰਦਾਸ ਹੈ ਜੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੁਣ ਬਾਣੀ ਪੜ੍ਹਦੇ ਹਨ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਉਹਨੂੰ ਗੰਜਾਣ ਤੇ ਜਾਣ ਕੇ ਮਾਫ਼ ਕਰਨ ਅੱਗੋ ਵਾਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਪੜ੍ਹੇ ਸੁਣੀ ਬਾਣੀ ਦਾ ਭਾਵ ਆਈ ਸੰਗਤ ਦੇ ਹਿਰਦੇ ਵਿਖੇ ਸੁਣਵਾਈ ਸੰਗਤ ਦੀ ਹਾਜ਼ਰੀ ਕਦਮ ਲੇਖੇ ਲਾਉਣੇ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਖੁਸ਼ੀਆਂ ਖੇੜੇ ਨਾਮ ਦਾਨ ਦੀ ਦਾਤ ਬਖਸ਼ਣੀ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਸਤਿਗੁਰ ਸੇ ਪਾਤਸ਼ਾਹ ਆਪ ਜੀ ਦੇ ਬਖਸ਼ੇ ਖਜ਼ਾਨੇ ਵਿੱਚੋਂ ਅੰਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰਾ ਵੀ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਪ੍ਰਸ਼ਾਦ ਸਾਧ ਸੰਗ ਵਰਤੇ ਜੋ ਸ਼ਕੇ ਸੋ ਆਪ ਜੀ ਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪਿਆ ਇਸ ਵੇਲੇ ਆਪ ਆਪਣੇ ਮੁਖਾਲਬਿੰਦ ਚੋਂ ਪੋਤਰ ਹੁਕਮਨਾਮੇ ਬਖਸ਼ ਕੇ ਜਾ ਰਹੀਆਂ ਸੰਗਤਾਂ ਨੂੰ ਕਿਰਤਾਰਥ ਕਰੋ ਪੋਤਰ ਹੁਕਮਨਾਮੇ ਤੇ ਚੱਲਣ ਦਾ ਬਲ ਬਖਸ਼ੋ ਦੁਆਨਾਂ ਦੀ ਸਮਾਪਤੀ ਹੈ ਜੇ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੇ ਸਰਬੱਤ ਦੇ ਕਾਰਜ ਰਸ ਕਰਨੇ ਸਹੀ ਗੁਰੂ ਪਿਆਰਿਆਂ ਦਾ ਮੇਲਣਾ ਜਿਨ੍ਹਾਂ ਮਿਲਿਆ ਆਪ ਜੀ ਦਾ ਪੋਤਰ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੇ ਤੇਰੇ ਪਾਉਣੇ।

ਤਬੇਤ ਸਭ ਸਿੱਖਣ ਕੋ ਹੁਕਮ ਹੈ ਗੁਰੂ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੂ ਚਾਹੈ ਖੋਜ ਰਾਜ ਕਰੇਗਾ ਖਾਲਸਾ ਅਕੇ ਖੁਆਰ ਹੋਏ ਸਾ ਮਿਲਾਂਗੇ ਬਚੇ ਖੁਆਰ ਹੋਏ ਸਾ ਮਿਲਾਂਗੇ ਬਚੇ

ਗੁਰਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜੈ ਜਾਈਏ ਤਹਾਂ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਓ ਸਦਾ ਸੁਭਾਈ ਮਨ ਚਿੰਦੇ ਸਗਲੇ ਫਲ ਪਾਓ ਜਿਕੇ ਸੰਗ ਸਹਾਈ ਰਹਾਓ ਨਾਰਾਇਣ ਪ੍ਰਾਣ ਅਧਾਰਾ ਹਮ ਸੰਤ ਜਨਾ ਰੇ ਨਾਰਾ ਪਤ ਪਨੀਤ ਕਰਨੀਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤਪਾਲਾ ਤਦ ਜੀ ਸੰਗ ਰਖਵਾਲਾ ਹਰ ਦਿਨ ਰਹਿਣ ਕੀਰਤਨ ਗਾਈਐ ਬਹੁ ਨਾ ਜੋਨੀ ਪਾਈਐ ਜਿਸ ਦੇਵੇ ਪੁਰਖ ਵਧਾਤਾ ਹਰ ਰਸ ਤਿਨ ਹੀ ਜਾਤਾ ਜਮ ਕੰਕਰ ਨੇੜਨ ਆਇਆ ਸੁਖ ਨਾਨਕ ਸਰਣੀ ਪਾਇਆ ਜਮ ਕੰਕਰ ਨੇੜਨ ਆਇਆ ਸੁਖ ਨਾਨਕ

ਸਮਾਂ ਇੱਕੋ ਓੰਕਾਰ ਸਤਿਗੁਰ ਪ੍ਰਸਾਦ ਮਾਨਸ ਜਨਮ ਦੁਲੰਬ ਗੁਰਮੁਖ ਪਾਇਆ ਮਨ ਤਨ ਹੋਏ ਚੁਲੰਬ ਜੇ ਸਤਿਗੁਰ ਪਾਇਆ ਮਾਨਸ ਜਨਮ ਦੁਲੰਬ ਗੁਰਮੁਖ ਪਾਇਆ ਮਨ ਤਨ ਹੋਏ ਚੁਲੰਬ ਜੇ ਸਤਿਗੁਰ ਪਾਇਆ ਚੱਲੇ ਜਨਮ ਸਵਾਰ ਬੱਖਰ ਸੱਚ ਲੈ ਪਤ ਪਾਏ ਦਰਬਾਰ ਸਤਿਗੁਰ ਸਾਬਦ ਭੈ ਰਹਾਉ ਮਨ ਤਨ ਸੱਚ ਸਲਾਹੇ ਸਾਚੇ ਮਨ ਪਾਇਆ ਲਾਲ ਰਤਾ ਮਨ ਮਾਨਿਆ ਗੁਰਪੂਰਾ ਪਾਇਆ ਹਉ ਜੀਵਾਂ ਗੁਣ ਸਾਰ ਅੰਤਰ ਤੂੰ ਬਸੇ ਮਨ ਮਾਹੇ ਸਹਿਜੇ ਰਸ ਰਸੇ ਮੂਰਖ ਮਨ ਸਮਝਾਏ ਆਖੋਂ ਕੇਤੜਾ ਗੁਰਮੁਖ ਹਰ ਗੁਣ ਗਾਏ ਰੰਗ ਰਗੇਤੜਾ

ਮਨ ਮੁਖ ਭਰਮ ਭੁਲਾਉਣਾ ਨਾ ਤੈਸਾ ਰੰਗ ਹੈ ਮਰਸੀ ਹੋਏ ਬਡਾਣਾ ਮਨ ਤਨ ਭੰਗ ਹੈ ਗੁਰ ਕੀ ਕਾਰ ਕਮਾਏ ਲਾਹਾ ਘਰ ਆਣਿਆ ਗੁਰਬਾਣੀ ਨਿਰਵਾਣ ਸ਼ਬਦ ਪਛਾਣਿਆ ਇੱਕ ਨਾਨਕ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪਹਿਲਾ, ਕਾਫੀ ਧਰ ਘਰ ਦਸਵਾਂ, ਇੱਕੋ ਓਂਕਾਰ ਸਤਿਗੁਰ ਪ੍ਰਸਾਦ, ਮਾਨਸ ਜਨਮ ਦੁਲੰਬ, ਗੁਰਮੁਖ ਪਾਇਆ ਮਨ ਤਨ ਹੋਏ ਚੁਲੰਬ, ਜੇ ਸਤਿਗੁਰ ਪਾਇਆ ਚੱਲੇ ਜਨਮ ਸਵਾਰ, ਬਖਰ ਸੱਚ ਲੈ ਪਤ ਪਾਏ ਦਰਬਾਰ, ਸਤਿਗੁਰ ਸਾਹਿਬ ਜੋ ਭੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਛ ਸੰਗਤਾਂ ਵੱਲੋਂ ਲੰਗਰਾਂ ਵਾਸਤੇ, ਜੱਗਾਂ ਵਾਸਤੇ ਮਾਇਆ ਹੀ ਹੈ, ਸੱਚੇ ਪਾਤਸ਼ਾਹ ਨੇ ਬਖਸ਼ ਕੀਤੀ ਹੈ, ਤੋ ਉਹਨਾਂ ਦੇ ਨਾਮ ਇਸ ਪ੍ਰਕਾਰ ਹਨ। ਬੀਬੀ ਹਰਜੀਤ ਕੌਰ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ 5 ਪਾਉਂਡ, ਗੁਪਤ ਪਰਿਵਾਰ ਚੜ੍ਹਦੀ ਕਲਾ ਵਾਸਤੇ 20 ਪਾਉਂਡ, ਗੁਪਤ ਲੰਗਰ ਵਾਸਤੇ 5 ਪਾਉਂਡ, ਬੀਬੀ ਮਨਦੀਰ ਕੌਰ ਚੜ੍ਹਦੀ ਕਲਾ ਵਾਸਤੇ 10 ਪਾਉਂਡ, ਹੋਰ ਬੀਬੀ ਜੀ ਵੱਲੋਂ ਚੜ੍ਹਦੀ ਕਲਾ ਵਾਸਤੇ 10 ਪਾਉਂਡ, ਪ੍ਰੇਮ ਸਿੰਘ ਚੱਕਾ ਪਰਿਵਾਰ ਚੜ੍ਹਦੀ ਕਲਾ ਵਾਸਤੇ 21 ਪਾਉਂਡ, ਸੱਚੇ ਪਾਤਸ਼ਾਹ ਜੀ ਸੇਵਾ ਕਰਦੇ ਹਨ, ਧਰਤੀ ਸੱਚੇ ਪਾਤਸ਼ਾਹ ਸੇਵਾ ਪ੍ਰਵਾਨ ਕਰਨ, ਨਾਮਦਾਨ ਜੀ ਦਾਤਾਂ ਬਖਸ਼ੇ ਨਿਹਾਲ ਕਰਨ, ਇਸ ਵੇਲੇ ਦੀਵਾਨੇ ਸਦਾਵਾਤੀ ਸੱਚੇ ਪਾਤਸ਼ਾਹ ਨੇ ਬਖਸ਼ਾਂ ਮੇਰਾ ਕੀਤੀਆਂ, ਹਫ਼ਤਾਵਾਰੀ ਦੀਵਾਨ ਬਖਸ਼ ਕੇ ਸੰਗਤਾਂ ਨੂੰ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਦਰਸ਼ਨ ਦੁਆਰੇ ਬਖਸ਼ ਕੇ ਨਿਹਾਲ ਕੀਤਾ, ਕੋਟਾਣ ਕੋਟ ਸ਼ੁਕਰਾਨਾ ਸੱਚੇ ਪਾਤਸ਼ਾਹ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

हरप्रीत करी ज

जिस तू मिले सो मिले जाए सच्चा पेड़ मल बिन गुर।

सोहंग आप पछाणिए शब्द भेद पतिया गुरमुखी आप पछाणिए।

ਸੁਣ ਸਜਣੀ ਦੂਤ ਮੂਏ ਬਿਖ ਖਾਈ ਜਬ ਕੀ ਉਪਜੀ ਤਬ ਕੀ ਤੈਸੀ ਰੰਗੁਲ ਭਈ ਮਨ ਭਈ ਸਹਿਜ ਸਮਾਦ ਸਦਾ ਲਿਵ ਹਰ ਸਿਓ ਜੀਵਾਂ ਹਰ ਗੁਣ ਗਾਈ ਗੁਰ ਕੈ ਸ਼ਬਦ ਰਤਾ ਬੈਰਾਗੀ ਨਿ

ਲਿਖਤਾ ਆਪੋ ਆਪਣਾ ਆਪੇ ਹੀ ਲੇਖਾ ਸੱਲੀ ਜਾਂ ਰਹਿਣਾ ਨਾਹੀਂ ਐਤ ਜਗ ਤਾਂ ਕਾਇਤ ਗਾਰ ਬਹਣੀਏ ਮੰਦਾ

talk about

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

白鼠

ਸਭ ਧਨ ਕਹੋ ਗੁਰ ਸਤਿਗੁਰੂ, ਗੁਰ ਸਤਿਗੁਰੂ ਜਿਤ ਮਿਲੇ ਹਰ

ਜਿਸਨੋ ਸਾਜਨ ਰਾਖ ਸੀ ਸ੍ਰੀ ਮੁਖ ਵਾਕ ਪਾਤਸ਼ਾਹ ਦਸਵੀਂ ਜਿਸਨੋ ਸਾਜਨ ਰਾਖ ਸੀ ਦੁਸ਼ਮਣ ਕਮਨ ਵਿਚਾਰ ਸ਼ਵੈ ਨਾ ਸ਼ਕੈ ਤੈ ਸ਼ਾਹਿ ਨੈ ਬਲ ਜਾਏ ਗਵਾਰ ਜਿਸਨੋ ਸਾਜਨ ਰਾਖ ਸੀ ਜਿਸਨੋ ਤੂੰ ਰਖਵਾਲਾ।

ਨਾਨਕ ਰੂਪ ਧਾਰ ਪ੍ਰਗਟਿਆ ਖਾਲਸਾ ਮੇਰਾ ਰੂਪ ਹੈ ਖਾਸ ਅਨਕ ਰੂਪ ਧਾਰ ਪ੍ਰਗਟਿਆ ਹੈ ਏਕ ਅਕੇਲਾ ਧੰਨ ਗੁਰੂ ਗੋਬਿੰਦ ਸਿੰਘ ਜੀ ਜੈਸਾ ਤੂੰ ਤੈਸਾ ਤੂੰ ਹੈ ਕਿਆ ਉਪਮਾ ਦੀਜੈ।

I grew.